ਦੋ ਇੱਥੇ ਸੀਗੇ ਇੱਕ ਨੇ ਤਾਂ ਕਹਿੰਦੇ ਐਲਐਮਏ ਵੇਚ ਕੇ ਮੋਟਾ ਮਾਲ ਕਮਾਇਆ ਹੋਇਆ ਸੀਗਾ ਤੀਜੇ ਹਿੱਸੇ ਦਾ ਪਾਰਟਨਰ ਉਹ ਸੀਗਾ ਤੇ ਉਹੀ ਹੁਣ ਪਿੱਟਦਾ ਉਹ ਕਾਫੀ ਦੇਰ ਸੇਲ ਸੂਲ ਤੇ ਲਾਈ ਰੱਖੀ $4 million ਦੀ ਜਦੋਂ ਵਿਕੀ ਨਾ ਤਾਂ ਇੱਕ ਪਾਰਟਨਰ ਵਿੱਚੋਂ ਜਿਹੜਾ ਇੱਥੇ ਵਾਲਾ ਸੀਗਾ ਸਰੀ ਚ ਰਹਿੰਦਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਦੂਜੇ ਦੋਨੇ ਡੈਸਪਰੇਟ ਨੇ ਆਸਟ੍ਰੇਲੀਆ ਵਾਲਾ ਤਾਂ ਚਲੋ ਉਹਨੂੰ ਪਤਾ ਨਹੀਂ ਹੋਣਾ ਵਾਲਾ ਇਹ ਦੂਜਾ ਡੈਸਪਰੇਟ ਸੀਗਾ ਜਿਹੜੀ ਜਿਹਨੇ ਐਲਐਮਏ ਵੇਚ ਕੇ ਕਮਾਈ ਕੀਤੀ ਹੋਈ ਸੀ ਉਹਨਾਂ ਤੋਂ ਕਿਤੇ ਉਹਨਾਂ ਦੇ ਸ਼ੇਅਰ ਸ਼ੂਰ ਖਰੀਦ ਲਏ ਤੇ ਨਾਲ ਕੁੰਡੀ ਪਾ ਲਈ ਉੱਧਰ ਸਿਟੀ ਹਾਲ ਦੇ ਵਿੱਚ ਤੇ ਉਹੀ ਪ੍ਰਾਪਰਟੀ ਜਿਹੜੀ $4.5 million ਦੀ ਸੇਲ ਤੇ ਉਹ ਕਹਿੰਦੇ ਲਾਈ ਰੱਖੀ ਸਿਟੀ ਹਾਲ ਸਰੀ ਨੇ $6.8 million ਦੀ ਖਰੀਦ ਲਈ ਉਹ ਕਹਿੰਦੇ ਕਿਉਂਕਿ ਜੇ ਅਸੀਂ ਉੱਥੇ ਨਾਲ ਹੀ ਸਿਟੀ ਦੀ ਪ੍ਰਾਪਰਟੀ ਹੋਰ ਲੱਗਦੀ ਹੈ 70-80 acres ਤੇ ਅਸੀਂ ਉੱਥੇ ਕ੍ਰਿਕਟ ਪਿੱਚ ਬਣਾਉਣੀ ਹੈ ਬਹੁਤ ਹੀ ਵਧੀਆ ਪ੍ਰਾਪਰਟੀ ਹੈ ਵੱਖਰੇ ਵੱਖਰੇ ਮੀਡੀਆ ਵਾਲਿਆਂ ਨੇ ਜਿਹੜਾ ਜਨਰਲ ਮੈਨੇਜਰ ਹੈ ਸਰੀ ਸਿਟੀ ਸੈਂਟਰ ਦਾ ਜੋਈ ਬਰਾੜ ਉਹਨੂੰ ਇੰਟਰਵਿਊ ਕੀਤਾ ਮੀਡੀਆ ਵਾਲਿਆਂ ਨੇ ਇਹ ਤਾਂ ਸਵਾਲ ਪੁੱਛ ਲਿਆ ਵੀ ਤੁਸੀਂ $4.5 million ਵਾਲੀ ਉਦੋਂ ਕਿਉਂ ਨਹੀਂ ਲਈ ਤੇ ਹੁਣ $6.8 million ਦੀ ਕਿਵੇਂ ਲੈ ਲਈ ਪਰ ਜਦੋਂ ਉਹਨੇ ਸਾਰਾ ਰਾਰੇ ਪੋਲੀਟੀਸ਼ਨਾਂ ਵਾਂਗੂ ਹਾਲਾਂਕਿ ਉਹ ਕਹਿੰਦਾ ਕਿ ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਜਿਹੜਾ ਜਵਾਬ ਦੇਣਾ ਉਹ ਤੁਹਾਨੂੰ ਬੜਾ ਵਧੀਆ ਦੇਣਾ ਪਰ ਜੋ ਜਵਾਬ ਉਹਨੇ ਦਿੱਤੇ ਕਿਸੇ ਵੀ ਮੀਡੀਆ ਵਾਲੇ ਨੂੰ ਕ੍ਰੋਸ ਕੁਐਸਚਨ ਨਹੀਂ ਕੀਤਾ ਉਹਨੇ ਆ ਕੇ ਇਹੀ ਕਿਹਾ ਕਹਿੰਦਾ ਜੀ ਇਹ ਤਾਂ $7 million ਦੀ ਅਪਰੇਜ਼ਲ ਹੈ ਜਿਵੇਂ ਇੱਥੇ ਵੀ ਕਹਿੰਦੇ ਆ ਆਪਣਾ ਇੱਕ ਲੀਡਰ ਕਹਿੰਦਾ ਸੀਗਾ ਜਿਹੜੀ ਕੰਟਰੀ ਹਿਲ ਤੇ ਲਈ ਹੈ $14 million ਦੀ ਉਹ ਕਹਿੰਦਾ ਜੀ ਦੇਖੋ ਜੀ ਤਾਂ ਡੀਲ ਹੀ ਬੜੀ ਗੁੱਡ ਹੈ 14 ਤੋਂ ਹੁਣ $17 million ਦੀ ਅਪਰੇਜ਼ਲ ਹੋ ਗਈ ਸੋ ਸਿਟੀ ਵਾਲਾ ਵੀ ਜੋਈ ਬਰਾੜ ਕਹਿੰਦਾ ਜੀ ਕਹਿੰਦੇ ਇੱਥੋਂ ਦਾ ਬੋਰਨ ਰੇਜ਼ਡ ਹੈ ਮੁੰਡਾ ਤੇ ਕਹਿੰਦੇ $7 million ਦੀ ਅਪਰੇਜ਼ਲ ਕੀਤੀ ਹੈ ਕੋਲੀਅਰ ਬਹੁਤ ਵੱਡੀ ਇੰਟਰਨੈਸ਼ਨਲ ਕਮਰਸ਼ੀਅਲ ਫਰਮ ਹੈ ਇਹ ਤਾਂ ਬੈਸਟ ਡੀਲ ਹੈ ਸਾਡੇ ਲਈ ਹਾਲਾਂਕਿ ਜੇ ਮੂਹਰੋਂ ਪੁੱਛਦੇ ਵੀ $4.5 million ਤਾਂ ਲੱਗੀ ਰਹੀ ਉਹ ਉਦੋਂ ਕਿਉਂ ਨਹੀਂ ਲਈ ਉਹ ਤਾਂ ਹੋ ਸਕਦਾ $4 million ਚ ਛੱਡ ਦਿੰਦੇ ਅਪਰੇਜ਼ਲ ਕਰਵਾ ਲਓ ਤੁਸੀਂ ਕੋਈ ਚੱਕਰ ਨਹੀਂ ਹੈਗਾ ਪਰ ਹੁਣ ਉਹਦੇ ਤੇ ਕੋਈ ਵੀ ਆਂਸਰ ਨਹੀਂ ਹੈਗਾ ਕਿ 8-9 ਦਿਨਾਂ ਦੇ ਵਿੱਚ ਵਿੱਚ ਕਿਵੇਂ ਉਹ $4.5 million ਦੀ ਸਾਲ ਦੀ ਲੱਗੀ ਹੋਈ $6.8 million ਦੀ ਸਿਟੀ ਨੇ ਖਰੀਦ ਲਈ ਇਹ ਚ ਸਾਰਾ ਕੁਛ ਹੀ ਸ਼ਰੇਆਮ ਦਿਸਦਾ ਕਿ ਕਾਲਾ ਹੈ ਪਰ ਹੁਣ ਰੌਲਾ ਪਾਈ ਜਾਂਦਾ ਜਿਹੜਾ ਬੰਦਾ ਤੀਜੇ ਨੰਬਰ ਦਾ ਸੀਗਾ ਉਹਦਾ ਕਿੰਨੀ ਕੁ ਸੁਣੀਵਾਈ ਹੋਊਗੀ ਕਿ ਨਹੀਂ ਹੋਊਗੀ ਜੇ ਤਾਂ ਸਿਟੀ ਹਾਲ ਦੇ ਵਿੱਚ ਬਦਲ ਗਈ ਲੀਡਰਸ਼ਿਪ ਫਿਰ ਤਾਂ ਸ਼ਾਇਦ ਉਹਦੀ ਕੋਈ ਇਨਵੈਸਟੀਗੇਸ਼ਨ ਹੋ ਜਾਵੇ ਤੇ ਜੇ ਨਾ ਹੋਈ ਫਿਰ ਕੋਈ ਚਾਂਸ ਨਹੀਂ ਵੈਸੇ ਵੀ ਆਮ ਤੌਰ 'ਤੇ ਜਿਹੜੇ ਕਾਉਂਸਲਰ ਜਾਂ ਮੇਅਰ ਚੁਣੇ ਜਾਂਦੇ ਨੇ ਉਹ ਜਿਹੜੇ ਅਫਸਰਸ਼ਾਹੀ ਪਿੱਛੇ ਬੈਠੀ ਹੈ ਜੋ ਲਿਜਾ ਕੇ ਉਹਨਾਂ ਦੇ ਮੂਹਰੇ ਲੱਗ ਜਾਂ ਰੱਖ ਦਿੰਦੀ ਹੈ ਉਹਨਾਂ ਨੇ ਤਾਂ ਉਹਨਾਂ 'ਤੇ ਵੋਟਾਂ ਪਾਉਣੀਆਂ ਨੇ ਕਿਉਂਕਿ ਉਹਨਾਂ 'ਚੋਂ ਜ਼ਿਆਦਾਤਰ ਲੋਕ ਤਾਂ ਨੌਲੇਜਬਲ ਹੁੰਦੇ ਨਹੀਂ ਹੈਗੇ ਵੀ ਪ੍ਰਾਪਰਟੀ ਦੀ ਵੈਲਿਊ ਕੀ ਹੈ ਜਾਂ ਉਹਨੂੰ ਕੁਐਸਚਨ ਕਰਨ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਵੀ ਯਾਰ ਆਪਾਂ ਇਹਨੂੰ ਪਾਸ ਹੀ ਕਰ ਦਈਏ ਕੋਈ ਕੱਲ੍ਹ ਨੂੰ ਹੋ ਸਕਦਾ ਆਪਦਾ ਕੰਮ ਕਰਾਉਣਾ ਹੋਵੇ ਇਸ ਜਨਰਲ ਮੈਨੇਜਰ ਤੋਂ ਕਿਤੇ ਫਿਰ ਇਹਨੇ ਕਰਨਾ ਨਹੀਂ ਆਪਾਂ ਕਿਤੇ ਇਹਦੀਆਂ ਅੱਖਾਂ 'ਚ ਨਾ ਆ ਜਾਈਏ ਨਜ਼ਰਾਂ 'ਚ ਨਾ ਆ ਜਾਈਏ ਸੋ ਇਸ ਕਰਕੇ ਧੰਦਾ ਚੱਲਦਾ ਇੱਕ ਹੋਰ ਦਿਲਚਸਪ ਉੱਥੇ ਜਿਹੜੀ ਡੀਲ ਹੋਈ ਜਿੱਥੇ ਮੌਜੂਦਾ ਮੇਅਰ ਬ੍ਰਿੰਡਲ ਲੋਕ ਨੇ ਕਹਿੰਦੇ 10,000 seats ਦਾ ਅਰੀਨਾ ਬਣਾਉਣ ਦਾ ਵਾਅਦਾ ਕੀਤਾ ਸਿਟੀ ਹਾਲ ਦੇ ਸਰੀ ਸਿਟੀ ਹਾਲ ਦੇ ਬਿਲਕੁਲ ਸਾਹਮਣੇ 5 acres ਦੀ ਜ਼ਮੀਨ ਪਈ ਸੀਗੀ ਸੇਫਵੇ ਪੁਰਾਣਾ ਬੰਦ ਹੋਇਆ ਵਾ ਸੀਗਾ ਉਹ ਕਿਸੇ ਡਿਵੈਲਪਰ ਨੇ ਖਰੀਦੀ ਸੀ ਕਾਂਡੋ ਪ੍ਰੋਜੈਕਟ ਦੇ ਲਈ ਕਾਫੀ ਦੇਰ ਤੋਂ ਉੱਥੇ ਖਾਲੀ ਪਈ ਸੀਗੀ ਤੇ ਉਹ ਡਿਵੈਲਪਰ ਨੇ ਖਰੀਦੀ ਸੀਗੀ $108 million ਦੀ 2022 ਦੇ ਵਿੱਚ ਇਹ ਵੀ ਉਦੋਂ ਉਹਦੀ ਸਿਟੀ ਦੀ ਅਸੈਸਡ ਵੈਲਿਊ $141 million ਸੀ ਸੋ ਸਿਟੀ ਦੀ ਅਸੈਸਡ ਵੈਲਿਊ ਨਾਲੋਂ ਘੱਟ $108 million ਦੀ ਖਰੀਦੀ ਉਹਨੇ ਪਰ ਉਦੋਂ ਮੁੜ ਕੇ ਕਾਂਡੋ ਮਾਰਕੀਟ ਦਾ ਹਾਲ ਆਪਾਂ ਨੂੰ ਪਤਾ ਜਿਹੜਾ ਕਿ ਆ ਹੁਣ 2,200 condos ਤਾਂ ਗੌਰਮੈਂਟ ਖਰੀਦ ਰਹੀ ਹੈ ਉਹਨੇ ਉੱਥੇ ਪਰ ਬਣਾਉਣੀਆਂ ਹੀ ਨਹੀਂ ਸੀਗੀਆਂ ਪਈ ਰਹੀ ਉਹਨੇ ਵੀ ਫਿਰ ਅੰਦਰੋਂ ਲੱਭਿਆ ਜੁਗਾੜ ਤਾਂ ਹੁਣ ਉਹ ਸਿਟੀ ਸਰੀ ਨੇ ਅਰੀਨਾ ਬਣਾਉਣ ਲਈ ਲੈ ਲਈ ਹੈ $116 million ਦੀ ਜਿਹੜੀ ਬੰਦੇ ਨੇ $108 million ਦੀ ਲਈ ਸੀ ਉਦੋਂ ਉਹਦੀ ਸਿਟੀ ਅਸੈਸਮੈਂਟ $141 million ਸੀ ਅਤੇ ਹੁਣ ਉਹਦੀ ਸਿਟੀ ਅਸੈਸਮੈਂਟ $86 million ਹੈ ਅਤੇ $86 million ਦੀ ਅਸੈਸਮੈਂਟ ਤੋਂ $116 million ਵੱਧ ਪੇ ਕਰਕੇ ਸਿਟੀ ਨੇ ਖਰੀਦ ਲਈ ਹੈ ਉੱਥੇ ਅਰੀਨਾ ਬਣਾਉਣਾ ਹੈ 10,000 seats ਵਾਲਾ ਪਰ ਦਿਲਚਸਪ ਗੱਲ ਇਹਦੇ ਵਿੱਚ ਇੱਕ ਹੋਰ

0: ਜਿਹੜੀ ਹੈਗੀ ਆ ਕਿ ਇਹ ਸਿਰਫ 116 ਮਿਲੀਅਨ ਹੀ ਨਹੀਂ ਦਿੱਤਾ ਸਿਟੀ ਨੇ, ਉਹ ਕਹਿੰਦੇ ਵੀ ਇਹ ਕਿਉਂਕਿ ਤੇਰੇ ਕੋਲੋਂ ਅਸੀਂ ਸਸਤੀ ਲੈ ਰਹੇ ਹਾਂ, ਤੈਨੂੰ ਤਿੰਨ ਪ੍ਰਾਪਰਟੀਆਂ ਉਹਨੂੰ ਸਵੈਪ ਕੀਤੀਆਂ ਨੇ ਸਿਟੀ ਦੀਆਂ ਹੋਰ, ਜਿਹਦੇ ਵਿੱਚ ਇੱਕ ਬਹੁਤ ਹੀ ਵਧੀਆ ਜਿਹੜਾ ਸੀਡਰ ਹਿੱਲ ਸ਼ਾਪਿੰਗ ਸੈਂਟਰ ਹੈ, ਕਹਿੰਦੇ 17 ਉਹਦੇ ਵਿੱਚ ਟੈਨਟ ਨੇ, ਫੁੱਲੀ ਲੀਜ਼ਡ ਹੈ, 128 ਤੇ 96 ਤੇ ਕਮਰਸ਼ੀਅਲ ਪਲਾਜ਼ਾ ਵੀ ਉਹਨੂੰ ਨਾਲ ਦਿੱਤਾ ਵਿੱਚ ਰੂੰਗੇ ਚ, ਜਿਵੇਂ ਧਨੀਆ ਮਿਲ ਜਾਂਦਾ ਨਾ ਸਬਜ਼ੀ ਦੇ ਨਾਲ। ਇੱਕ ਹੋਰ 19 ਏਕੜ ਦਾ ਕੈਂਬਲ ਹਾਈਟਸ ਦੇ ਵਿੱਚ ਬਹੁਤ ਹੀ ਹੌਟ ਪ੍ਰਾਪਰਟੀ, ਕਹਿੰਦੇ ਉਹ ਏਰੀਆ ਉੱਥੇ ਉਹ ਵੀ ਦੇ ਤਾ। ਸੋ ਇਹ ਜਿਹੜੇ ਧਾਂਦਲੀਆਂ, ਏਦਾਂ ਮੈਂ ਗੱਲਾਂ ਤੁਹਾਡੇ ਨਾਲ ਤਾਂ ਕਰ ਰਿਹਾ ਕਿ ਆਪਾਂ ਐਵੇਂ ਭੁਲੇਖੀ ਦੇ ਚਨਾ ਰਹੀਏ ਕਿ ਜਿਹੜਾ ਅੰਦਰ ਸਾਰਾ ਕੁਛ ਠੀਕ ਠਾਕ ਚੱਲਦਾ। ਬਹੁਤ ਵੱਡੀਆਂ ਧਾਂਦਲੀਆਂ ਹੋ ਰਹੀਆਂ ਜਿਹੜੀਆਂ ਕਿ ਹੁਣ ਸਾਹਮਣੇ ਆ ਰਹੀਆਂ ਨੇ। ਹੁਣ ਇਹ ਜਿਹੜਾ ਮੁੱਦਾ ਲਿਆਂਦਾ ਉਹ ਸਾਬਕਾ ਮੇਅਰ ਡਗਮ ਕਰਤੇ ਗਿਆ ਉਹਦੀ ਸਲੇਟ, ਸ਼ਾਇਦ ਇਹ ਚੀਜ਼ਾਂ ਰਿਵਰਸ ਹੋ ਜਾਣ ਜਾਂ ਹੋ ਸਕਦੀਆਂ ਹੋਈਆਂ ਤਾਂ ਹੋਣ, ਅਦਰਵਾਈਜ਼ ਤਾਂ ਟੈਕਸਪੇਅਰ ਨੂੰ ਕੁੰਡੀ ਲੱਗ ਗਈ। ਤੇ ਉਧਰ ਟੈਕਸਪੇਅਰ ਵਿਚਾਰੇ ਪਿੱਟੀ ਜਾਂਦੇ ਆ ਸਿਟੀ ਦੇ ਸਰੀ ਦੇ, ਕਿਸੇ ਦਾ ਕਹਿੰਦੇ 10,000 ਟੈਕਸ ਆ, ਕਿਸੇ ਦਾ 15,000 ਆ, ਕਿਸੇ ਦਾ 12,000 ਹੈ। ਪ੍ਰਾਪਰਟੀ ਟੈਕਸ ਉਹ ਵੱਧਦੇ ਜਾ ਰਹੇ ਨੇ ਤੇ ਅੰਦਰ ਆ ਕੁਛ ਹੋ ਰਿਹਾ। ਬ੍ਰੇਕ ਲੈ ਲਈ, ਗੀਤ ਸੁਣ ਲਈ, ਉਹ ਤੋਂ ਬਾਅਦ ਫਿਰ ਖਾਲੜਾ ਸਾਹਿਬ ਦੀ ਮੂਵੀ ਬਾਰੇ ਗੱਲਾਂ ਬਾਤਾਂ ਕਰਾਂਗੇ। ਦੇਖੀ ਤਾਂ ਮੈਂ ਹੈ ਨਹੀਂ, ਕਲਿੱਪ ਹੀ ਦੇਖੇ ਆ, ਕਿਉਂਕਿ ਮੇਰਾ ਦਿਲ ਇੰਨਾ ਹੈ ਨਹੀਂ ਕਿ ਮੈਂ ਐਡਾ ਜੋ ਉਹਦੇ ਵਿੱਚ ਆਬਵੀਅਸਲੀ ਹੈ ਜੋ ਜ਼ੁਲਮ ਕੀਤਾ ਉਹ ਦਿਖਾਇਆ ਗਿਆ। ਕੋਸ਼ਿਸ਼ ਮੈਂ ਕਰੂੰਗਾ, ਕਿਤੇ ਦੇਖਣਾ ਤਾਂ ਮੈਂ ਚਾਹੁੰਦਾ, ਪਰ ਇਹਨਾਂ ਜ਼ੁਲਮ ਦੇਖਣਾ ਔਖਾ ਹੈ ਜੋ ਦਿਖਾਇਆ ਗਿਆ। ਕਿਸ ਤਰ੍ਹਾਂ ਜਿਹੜੇ ਕਲਿੱਪ ਕਲੁੱਪ ਥੋੜ੍ਹੇ ਬਹੁਤ ਮੈਂ ਦੇਖੇ ਹੈ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜੇ ਦੇਖ ਲਈਏ ਉਹਨੂੰ। ਗੀਤ ਸੁਣਨ ਤੋਂ ਬਾਅਦ ਵਾਪਸ ਆਉਂਦੇ ਹਾਂ।
1: What I love about the Bold Trail platform is it's an all-in-one package. Up until 2 or 3 years ago.

94.7 FM ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਨੇ ਬਹੁਤ ਬਹੁਤ ਧੰਨਵਾਦ ਸਤਲੁਜ ਫਿਲਮ ਹੈ ਜਿਹੜੀ ਜਿਹਦਾ ਨਾਂ ਪਹਿਲਾਂ ਪੰਜਾਬ 95 ਸੀਗਾ 48 ਘੰਟਿਆਂ ਲਈ ਰਿਲੀਜ਼ ਕੀਤੀ ਬਾਅਦ ਚ ਬੰਦ ਕਰਤੀ ਕਿਵੇਂ ਰਿਲੀਜ਼ ਕਰਤੀ ਕਿਵੇਂ ਬੰਦ ਕਰਤੀ ਕਿਉਂ ਬੰਦ ਕਰਤੀ ਇਹ ਆਪਣੀ ਸਮਝ ਤੋਂ ਬਾਹਰ ਹੈ ਆਫਟਰ ਆਲ ਜੇ ਕਿਉਂਕਿ ਪਹਿਲਾਂ ਕਈ ਸਾਲ ਇਹਦੇ ਤੇ ਬਹਿਸ ਚੱਲਦੀ ਰਹੀ ਕਿ ਰਿਲੀਜ਼ ਨਹੀਂ ਕਰਨੀ ਇਹਨੇ ਕੱਟ ਕਰੋ ਹਜ਼ਾਰਾਂ ਕੱਟ ਲਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੱਟ ਨਹੀਂ ਲਾਏ ਫਿਲਮ ਮੇਕਰਸ ਨੇ ਪਈ ਰਹੀ ਤੇ ਅਖੀਰ ਚ ਰਿਲੀਜ਼ ਹੋ ਗਈ ਇਹ ਡਾਇਰੈਕਟਡ ਬਾਈ ਹਨੀ ਤ੍ਰੈਨ ਐਂਡ ਪ੍ਰੋਡਿਊਸਡ ਬਾਈ ਰੋਨੀ ਸਕਰੂ ਵਾਲਾ ਐਂਡ ਅਭਿਸ਼ੇਕ ਚੌਬੇ ਐਂਡ ਤਹਿਰਾਨ ਇਹਦੇ ਵਿੱਚ ਜਸਵੰਤ ਸਿੰਘ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਬਾਰੇ ਜੋ ਕੁਛ ਦਿਖਾਇਆ ਗਿਆ ਕਿ ਉਸ ਵਕਤ ਕਿਸ ਤਰ੍ਹਾਂ ਜ਼ੁਲਮ ਕੀਤਾ ਸਰਕਾਰ ਨੇ ਸਿਸਟਮ ਨੇ ਪੁਲਿਸ ਆਫਿਸਰਸ ਨੇ ਜੋ ਦੇਖ ਚੁੱਕੇ ਆ ਸੋਸ਼ਲ ਮੀਡੀਆ 'ਤੇ ਪੜ੍ਹਦਾ ਮੈਂ ਜ਼ਿਆਦਾ ਕਿਉਂਕਿ ਉੱਦਾਂ ਤਾਂ ਦੇਖਣ ਦਾ ਹਲੇ ਮੌਕਾ ਨਹੀਂ ਮਿਲਿਆ ਹੈ ਲਿੰਕ ਮੇਰੇ ਕੋਲ ਪਿਆ ਦੇਖਣ ਦੀ ਕੋਸ਼ਿਸ਼ ਕਰੂੰਗਾ ਕਿਸੇ ਦਿਨ ਨਰੇਨ ਭੱਟ ਨੇ ਲਿਖੀ ਹੈ ਨਰੇਨ ਭੱਟ ਐਂਡ ਉਤਸਵ ਮਿਹਤਰਾ ਜਿਹੜੇ ਕਿ ਪੰਜਾਬੀ ਨਹੀਂ ਹੈਗੇ ਇਹਦੇ 'ਚ ਮੇਨ ਭੂਮਿਕਾ ਜਿਹੜੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਦਲਜੀਤ ਦੁਸਾਂਝ ਵੱਲੋਂ ਅਤੇ ਅਰਜਨ ਰਾਮਪਾਲ ਕਰਮਲਜੀਤ ਸਿੰਘ ਜਿਹੜੇ ਕੇ ਪੀ ਐਸ ਗਿੱਲ ਬਣੇ ਹੈ ਸਵਿੰਦਰ ਵਿੱਕੀ ਐਂਡ ਗੀਤਿਕਾ ਵਿਦਿਆ ਇਹ ਇਹਨਾਂ ਨੇ ਆਪਾਂ ਆਪਣੀ ਭੂਮਿਕਾ ਨਿਭਾਈ ਹੈ ਹੁਣ ਬੰਦ ਕਰਨ ਤੋਂ ਬਾਅਦ ਬੰਦ ਤਾਂ ਬੇਸ਼ੱਕ ਕਰਤੀ ਪਰ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਉਹ ਡਾਊਨਲੋਡ ਅਪਲੋਡ ਕਰ ਲਈ ਹੈ ਅਤੇ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਦਿਖਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਬਹੁਤ ਵੱਡੇ ਇਕੱਠ ਹੋ ਰਹੇ ਨੇ ਦੇਖੇ ਜਾ ਰਹੇ ਨੇ ਜੋ ਹੁਣ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਇੱਕ ਹੋਰ ਮੇਜਰ ਜਨਰਲ ਸੀ ਐਮ ਸੇਠ ਲਿਖਦੇ ਨੇ

ਉਹ ਕਹਿੰਦੇ ਵੀ ਜਿਹੜਾ ਵਰਤਾਂਤ ਸਿਰਜਿਆ ਗਿਆ ਸੀ ਨਾ ਸਤਲੁਜ ਬਾਰੇ ਪਿਛਲੇ ਬੀਤੇ ਦਹਾਕਿਆਂ ਨਾਲ ਜੁੜੇ ਹੋਏ ਉਹ ਤੱਥ ਜੋ ਹੁਣ ਤੱਕ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਕੀਤੇ ਗਏ ਜਾਂ ਦਬੇ ਦਬਾਏ ਗਏ ਖਾਸ ਕਰਕੇ ਨਵੀਂ ਪੀੜ੍ਹੀ ਦੇ ਲਈ ਉਹ ਹੁਣ ਸਾਰੇ ਸਾਹਮਣੇ ਆ ਰਹੇ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਨਵੀਂ ਪੀੜ੍ਹੀ ਦਾ ਤਾਂ ਜਨਮ ਉਦੋਂ ਬਾਅਦ ਹੈ ਤੇ ਬਹੁਤਿਆਂ ਨੂੰ ਉਸ ਬਾਰੇ ਉਦੋਂ ਪਤਾ ਨਹੀਂ ਸੀ ਆਪਾਂ ਨੂੰ ਪਤਾ ਹੈ ਕਿ ਸਰਦਾਰਨੀ ਪਰਮਜੀਤ ਕੌਰ ਖਾਲੜਾ ਦੋ ਵਾਰੀ ਇਲੈਕਸ਼ਨ ਲੜ ਚੁੱਕੇ ਆ ਉਹ ਸਟੋਰੀਆਂ ਜਦੋਂ ਸੁਣਦੇ ਆ ਨਾ ਕਿ ਜਦੋਂ ਉਹ ਪਿੰਡਾਂ ਚ ਜਾਂਦੇ ਸੀ ਜਿਹੜੇ ਉਹਨਾਂ ਦੇ ਨਾਲ ਜਾਂਦੇ ਸੀਗੇ ਕੈਂਪੇਨ ਕਰਨ ਲਈ ਤੇ ਬਹੁਤੇ ਪਿੰਡਾਂ ਚ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਕੌਣ ਹੈ ਕਿਉਂਕਿ ਸਿਸਟਮ ਉਹੀ ਪਰੋਸਦਾ ਜਿਹੜਾ ਉਹਨਾਂ ਨੂੰ ਫਿੱਟ ਬਹਿੰਦਾ ਹੁੰਦਾ ਲੋਕਾਂ ਦੇ ਲਈ ਅਖਬਾਰਾਂ ਚ ਟੀਵੀ ਚ ਰੇਡੀਓ ਤੇ ਖਬਰਾਂ ਉਹੀ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਸਿਸਟਮ ਨੂੰ ਫਿੱਟ ਬੈਠਣ ਇਸ ਕਰਕੇ ਹੁਣ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਸੀ ਮੈਜੋਰਿਟੀ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੀ ਕੁਰਬਾਨੀ ਹੈ ਜੇ ਇਮਾਨਦਾਰੀ ਨਾਲ ਇਹਦਾ ਐਨਾਲਿਸਿਸ ਕੀਤਾ ਜਾਵੇ ਨਾ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਬੈਂਕ ਇੰਪਲੋਈ ਸੀਗੇ ਕੋਆਪਰੇਟਿਵ ਬੈਂਕ ਦੇ ਵਿੱਚ ਮੇਰੇ ਖਿਆਲ ਕਿਸੇ ਨਾਲ ਦੇ ਬੰਦੇ ਦਾ ਕੁਛ ਇੱਦਾਂ ਹੋਇਆ ਸੀ ਕਿਸੇ ਹੱਤਿਆ ਉਦੋਂ ਬਾਅਦ ਉਹਨਾਂ ਨੇ ਉਹ ਸ਼ੁਰੂ ਕੀਤੀ ਦੱਸਦੇ ਨੇ ਕਿ ਉਹ ਸ਼ੁਰੂ ਤੋਂ ਹੀ 19-20 ਸਾਲ ਤੋਂ ਉਮਰ ਤੋਂ ਹੀ ਬੜੇ ਵਧੀਆ ਬੁਲਾਰੇ ਸੀਗੇ ਤੇ ਜਦੋਂ ਇਹ ਸਾਰਾ ਕੁਛ ਹੋਇਆ ਫਿਰ ਉਹਨਾਂ ਨੇ ਜਦੋਂ ਸ਼ੁਰੂਆਤ ਕੀਤੀ ਦੁਰਗਿਆਣਾ ਮੰਦਿਰ ਫਿਊਨਰਲ ਹੋਮ ਤੋਂ ਬੜੇ ਸਮਝਦਾਰ ਤਰੀਕੇ ਦੇ ਨਾਲ ਉਹ ਕਹਿੰਦੇ ਦੋ ਜਾਣੇ ਉੱਥੇ ਜਾਂਦੇ ਆ ਸਰਕਾਰੀ ਮੁਲਾਜ਼ਮ ਬਣ ਕੇ ਜਾਂਦੇ ਆ ਤੇ ਉੱਥੇ ਜਿਹੜਾ ਚੌਕੀਦਾਰ ਹੁੰਦਾ ਉਹਨੂੰ ਕਹਿੰਦੇ ਆ ਵੀ ਤੂੰ ਏਦਾਂ ਕਰਕੇ ਇਸ ਵੇਲੇ ਕੁਛ ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਉਹ ਕਿਵੇਂ ਹੁੰਦਾ ਸੀ ਕੀ ਰੈਕਰਡ ਹੈ ਉਹਨੇ ਕਿਤੇ ਇਹ ਸਮਝ ਕੇ ਵੀ ਇਹ ਸਰਕਾਰੀ ਮੁਲਾਜ਼ਮ ਹੈ ਸਾਰਾ ਕੁਛ ਦੱਸਤਾ ਵੀ ਏਦਾਂ ਕਰਕੇ ਇੱਥੋਂ ਲੱਕੜਾਂ ਆਉਂਦੀਆਂ ਸੀਗੀਆਂ ਮਿਊਂਸੀਪਲ ਕਾਰਪੋਰੇਸ਼ਨ ਦਿੰਦੀ ਸੀਗੀ ਤੇ ਉਹਦਾ ਬਕਾਇਦਾ ਰਿਕਾਰਡ ਰੱਖਣਾ ਪੈਂਦਾ ਵੀ ਅਸੀਂ ਰਜਿਸਟਰ ਦੇ ਵਿੱਚ ਹਰੇਕ ਬੰਦਾ ਜਿਹੜਾ ਆਉਂਦਾ ਸੀ ਉਹਦਾ ਸਾਰਾ ਕੁਛ ਲਿਖਿਆ ਹੋਇਆ ਉਹਨੇ ਦਿਖਾਤਾ ਉਦੋਂ ਬਾਅਦ ਫਿਰ ਹੁਣ ਉਹ ਹੁਣ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਆਹ ਫੋਨ ਤਾਂ ਹੈ ਨਹੀਂ ਸੀ ਵੀ ਹੁਣ ਆਪਾਂ ਫੋਟੋ ਖਿੱਚਣੇ ਨੇ ਫਟਾਫਟ ਦੱਸਦੇ ਨੇ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਪਾਣੀ ਦੀ ਬੋਟਲ ਲੈ ਕੇ ਆ ਪਾਣੀ ਪੀਣਾ ਸੀ ਹੁਣ ਉਦੋਂ ਇਹ ਵੀ ਨਹੀਂ ਸੀਗੀਆਂ ਦੁਕਾਨਾਂ ਵੀ ਰਾਹ ਇੱਥੇ ਨਾਲ ਹੀ ਦੁਕਾਨ ਚੱਕ ਲਿਓ ਪਾਣੀ ਦੀਆਂ ਬੋਟਲਾਂ ਮਿਲਦੀਆਂ ਸੀ ਉਹਨੂੰ ਕਹਿੰਦੇ ਜਾਂਦੇ ਨੂੰ ਟਾਈਮ ਲੱਗ ਗਿਆ ਤੇ ਉਹਨਾਂ ਇਨ ਦਾ ਮੇਨ ਟਾਈਮ ਉਹਨਾਂ ਨੇ ਉਸ ਰਜਿਸਟਰ ਦੀਆਂ ਕਾਪੀਆਂ ਕਰ ਲਈਆਂ ਤੇ ਉੱਥੋਂ ਆ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਸੋ ਤਿੰਨ ਡਿਸਟ੍ਰਿਕਟਾਂ ਦੇ ਵਿੱਚੋਂ ਉਹਨਾਂ ਨੇ ਇਹ ਡਾਟਾ ਇਕੱਠਾ ਕਰਦੇ ਕਰਦੇ ਕਰਦੇ ਕਰਦੇ ਇਸ ਨਤੀਜੇ ਤੇ ਪਹੁੰਚੇ ਕਿ 25,000 ਲਵਾਰਸ ਲਾਸ਼ਾਂ ਹਰੀਕੇ ਪੱਤਣ ਚ ਸੁੱਟ ਦਿੱਤੀਆਂ ਗਈਆਂ ਨੇ ਵੈਸੇ ਹਰੀਕੇ ਪੱਤਣ ਨਾਲ ਰਿਸ਼ਤਾ ਸਿੱਖਾਂ ਦਾ ਬਹੁਤ ਪੁਰਾਣਾ ਹੈ 1839 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਨਾ ਤਾਂ ਉਦੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਪੰਜਾਬ ਵੱਖਰਾ ਦੇਸ਼ ਸੀਗਾ ਉਦੋਂ ਪੰਜਾਬ ਗੁਲਾਮ ਨਹੀਂ ਸੀਗਾ ਭਾਰਤ ਗੁਲਾਮ ਸੀ ਅੰਗਰੇਜ਼ਾਂ ਦੇ ਤੇ 1839 ਤੋਂ ਲੈ ਕੇ 1849 ਤੱਕ ਉਹ 10 ਸਾਲ ਟਰਬੂਲੈਂਸ ਵਾਲੇ ਨਿਕਲਦੇ ਨੇ ਜਦੋਂ ਹੌਲੀ ਹੌਲੀ ਹੌਲੀ ਫਿਰ ਈਸਟ ਇੰਡੀਆ ਕੰਪਨੀ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਪੰਜਾਬ ਤੇ ਕਬਜ਼ਾ ਕਰ ਲੈਂਦੀ ਹੈ ਉਸ ਦੌਰਾਨ ਵੀ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਤੇ ਇਸੇ ਹਰੀਕੇ ਪੱਤਣ ਤੇ 2000 ਵੱਧ ਤੋਂ ਵੱਧ ਲਾਸ਼ਾਂ ਸਿੱਟੀਆਂ ਗਈਆਂ ਸੀ ਕਿਉਂਕਿ ਇਦੂ ਗਾਹਾਂ ਪਾਣੀ ਰਾਜਸਥਾਨ ਚਲਾ ਜਾਂਦਾ ਸੀ ਤੇ ਫਿਰ ਗਾਹਾਂ ਪਤਾ ਨਹੀਂ ਲੱਗਦਾ ਸੀ ਵੀ ਕਿਹਦੀ ਕਿੱਥੇ ਚਲੀ ਗਈ ਕਹਿੰਦੇ ਰਾਜਸਥਾਨ ਵਾਲਿਆਂ ਨੇ ਬਹੁਤ ਵਾਰੀ ਸ਼ਿਕਾਇਤ ਵੀ ਕੀਤੀ ਹੈ ਕਿ ਪੰਜਾਬ ਵਾਲਿਆਂ ਨੂੰ ਤੁਹਾਡੀਆਂ ਬਾਡੀਜ਼ ਨੇ ਇਦੂ ਗਾਹਾਂ ਪਾਕਿਸਤਾਨ ਚਲੇ ਜਾਂਦੇ ਵੀ ਤੁਹਾਡੀਆਂ ਲਾਸ਼ਾਂ ਸਾਡੇ ਵੱਲ ਆ ਜਾਂਦੀਆਂ ਪਰ ਕਿਉਂਕਿ ਸਿਸਟਮ ਨੂੰ ਤਾਂ ਪਤਾ ਸੀਗਾ ਪਰ ਖੈਰ ਸਰਦਾਰ ਖਾਲੜਾ ਦੀ ਜਦੋਂ ਕੁਰਬਾਨੀ ਦੀ ਗੱਲ ਕਰਦੇ ਹਾਂ ਸਰਦਾਰ ਖਾਲੜਾ ਨੇ ਉੱਥੇ ਇਹ ਕੋਸ਼ਿਸ਼ ਕੀਤੀ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਫਿਰ ਉਹ ਕੈਨੇਡਾ ਆਏ ਉਹਨਾਂ ਨੂੰ ਉਹਨਾਂ ਦਾ ਬ੍ਰਦਰ ਇੰਗਲੈਂਡ 'ਚ ਰਹਿੰਦਾ ਉੱਥੇ ਵੀ ਅਸਾਇਲਮ ਦੇਣ ਦੀ ਉਹਨਾਂ ਨੇ ਪੇਸ਼ਕਸ਼ ਕੀਤੀ ਇੱਥੇ ਵੀ ਉਹਨਾਂ ਨੇ ਜਦੋਂ ਪਾਰਲੀਮੈਂਟ 'ਚ ਆ ਕੇ ਬੋਲੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦੀ ਪੇਸ਼ਕਸ਼ ਕੀਤੀ ਪਰ ਸਰਦਾਰ ਖਾਲੜਾ ਕਮਿਟਡ ਸੀ ਉਹਨਾਂ ਪਰਿਵਾਰਾਂ ਨੂੰ ਕਹਿੰਦੇ ਮੈਂ ਉਹਨਾਂ ਪਰਿਵਾਰਾਂ ਨੂੰ ਜਾ ਕੇ ਜਵਾਬ ਕੀ ਦੇਊਂਗਾ

ਦੀ ਖਾਤਰ ਮੈਂ ਕੰਮ ਕਰ ਰਿਹਾ ਸੋ ਸੱਚ ਜਾਣੋ ਮੈਨੂੰ ਜਦੋਂ ਮੈਂ ਉਹਨਾਂ ਦਾ ਸਾਰਾ ਇਹ ਕਹਾਣੀ ਪੜ੍ਹਦਾ ਨਾ ਤਾਂ ਮੈਨੂੰ ਦਸਵੇਂ ਪਾਤਸ਼ਾਹ ਦੇ ਪਰਿਵਾਰ ਦੀ ਕਹਾਣੀ ਯਾਦ ਆ ਜਾਂਦੀ ਵੀ ਯਾਰ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਦਿੱਤੀ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਕੁਰਬਾਨੀ ਦਿੱਤੀ ਕਿਵੇਂ ਸਾਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਉਹਨਾਂ ਨੂੰ ਉਸ ਵਕਤ ਕਿੰਨੇ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਉਹ ਲਾਲਚਾਂ ਦੇ ਵਿੱਚ ਨਹੀਂ ਆਏ ਕੁਰਬਾਨੀ ਦੇ ਦਿੱਤੀ ਤੇ ਫਿਰ ਕੀ ਸ਼ਹੀਦ ਸਰਦਾਰ ਸਿੰਘ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਉਹਨਾਂ ਕੁਰਬਾਨੀ ਨਾਲੋਂ ਘੱਟ ਹੈ ਜੇ ਚਾਹੁੰਦੇ ਉਹਨਾਂ ਦਾ ਪਰਿਵਾਰ ਆਰਾਮ ਨਾਲ ਇੱਥੇ ਬਹਿ ਜਾਂਦੇ ਉੱਥੇ ਆਪੇ ਉੱਥੋਂ ਵਾਲੇ ਪਰਿਵਾਰ ਕਿਹਨੂੰ ਫੋਨ ਕਰਦੇ ਪਰ ਨਹੀਂ ਖਾਲੜਾ ਸਾਹਿਬ ਕਹਿੰਦੇ ਨਹੀਂ ਮੈਂ ਜਾਣਾ ਹੈ ਪਤਾ ਸੀ ਔਰ ਕਿਵੇਂ ਟੋਰਚਰ ਕੀਤਾ ਉਹ ਸਾਰਾ ਸਾਰਾ ਤਾਂ ਖੈਰ ਨਹੀਂ 5-10% ਹੀ ਮੂਵੀ ਚੋਂ ਪਤਾ ਲੱਗਦਾ ਜੋ ਰਿਪੋਰਟਾਂ ਦੇ ਰਹੇ ਨੇ ਰਿਵਿਊ ਦੱਸ ਰਹੇ ਨੇ ਕਿ 5-10% ਹੀ ਇਹ ਤਾਂ ਹਾਲੇ ਦਿਖਾਇਆ ਹੈ ਤੇ ਅਸਲੀ ਤਾਂ ਕਹਾਣੀ ਦਿਖਾਈ ਨਹੀਂ ਦਿਖਾ ਸਕਦੇ ਨਹੀਂ ਅਸਲੀ ਕਹਾਣੀ ਕਿਉਂਕਿ ਉਹ ਬਹੁਤ ਔਖਾ ਹੁੰਦਾ ਹੁਣ ਉਸ ਖਾਲੜਾ ਸਾਹਿਬ ਦੇ ਬਹੁਤ ਸਾਰੇ ਪੁਰਾਣੇ ਦੋਸਤ ਮੀਡੀਆ 'ਚ ਆ ਰਹੇ ਨੇ ਬਹੁਤ ਸਾਰੇ ਉਹ ਪਰਿਵਾਰ ਜਿਨ੍ਹਾਂ ਦਾ ਕੋਈ ਨਾ ਕੋਈ ਜੀਵ ਬਚ ਗਿਆ ਉਹ ਮੂਹਰੇ ਆ ਰਹੇ ਨੇ ਹੁਣ ਮੀਡੀਆ ਕੋਲ ਦੱਸ ਰਹੇ ਨੇ ਕਿਉਂਕਿ ਕਹਾਣੀ ਘਰ ਘਰ ਪਹੁੰਚ ਗਈ ਹੈ ਪੰਜਾਬ ਦੇ ਨਾ ਸਿਰਫ ਪੰਜਾਬ ਦੇ ਵਿੱਚ ਦੁਨੀਆਂ ਦੇ ਵਿੱਚ ਬਲਕਿ ਨਾ ਸਿਰਫ ਸਿੱਖਾਂ ਦੇ ਵਿੱਚ ਨੌਨ ਪੰਜਾਬੀ ਜਿਹੜੇ ਹੈਗੇ ਆ ਉਹ ਵੀ ਦੇਖ ਰਹੇ ਆ ਵੀ ਯਾਰ ਇੰਨਾ ਅਤਿਆਚਾਰ ਹੋਇਆ ਇੰਨਾ ਜ਼ੁਲਮ ਹੋਇਆ ਇਸ ਕੌਮ ਦੇ ਨਾਲ ਸੋ ਇਹ ਇਨ ਵੇ ਚੰਗਾ ਹੋਇਆ ਕਿ ਉਹਨਾਂ ਨੇ ਇਹ ਸਾਰਾ ਕੁਛ ਕੀਤਾ ਸਿਸਟਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਬੱਚੇ ਦੀ ਕਹਾਣੀ ਸੁਣ ਰਿਹਾ ਸੀ ਮੁੰਡਾ ਨੌਜਵਾਨ ਹੈ ਹੁਣ ਉਹ ਦੱਸਦਾ ਸੀ ਕਹਿੰਦਾ ਮੇਰੇ ਪਰਿਵਾਰ ਦੇ 7 ਜੀ ਮਾਰੇ ਸੀਗੇ ਚਾਚੇ ਤਾਏ ਦਾਦੀ ਦਾਦਾ ਮਾਂ ਮੇਰੀ ਕਹਿੰਦਾ ਮੈਂ 1.5 ਸਾਲ ਦਾ ਜਦੋਂ ਮੇਰੀ ਮਾਂ ਨੇ ਮੈਨੂੰ ਚੱਕਿਆ ਹੋਇਆ ਸੀ ਗੋਦੀ ਚ ਕਹਿੰਦਾ ਮੱਥੇ ਚ ਗੋਲੀ ਮਾਰੀ ਉਹ ਉੱਪਰ ਦੀ ਲੰਘ ਗਈ ਕਹਿੰਦਾ ਮੇਰੇ ਮੱਥੇ ਚ ਅੱਜ ਵੀ ਉਹ ਮੈਨੂੰ ਕੁਦਰਤੀ ਉਹ ਪੁਲਿਸ ਵਾਲਾ ਇੱਕ ਲੈ ਕੇ ਚੱਕ ਕੇ ਲੈ ਗਿਆ ਉਹਨੇ ਮੇਰਾ ਇਲਾਜ ਕਰਾ ਲਿਆ ਮੇਰੇ ਮੱਥੇ ਚ ਕਹਿੰਦਾ ਮਾਸਕ ਤੋਂ ਹੋਰ ਪਾਇਆ ਹੱਡੀਆਂ ਹੈ ਨੀ ਕਹਿੰਦਾ 1.5 ਸਾਲ ਦਾ ਸੀ ਸਾਡੇ ਪਰਿਵਾਰ ਦੇ ਹੱਥਾਂ ਤੇ ਗਰਮ ਤੇਲ ਤਾਲ ਪਾ ਪਾ ਕੇ ਸਾੜੇ ਜਾ ਰਹੇ ਸੀ ਮੇਰੀ ਬਾਂਹ ਵੀ ਕਹਿੰਦਾ ਸੜੀ ਹੋਈ ਹੈ ਮੇਰਾ ਕਹਿੰਦਾ ਬਾਪ ਬਚ ਗਿਆ ਸੀ ਕਹਿੰਦਾ 7 ਜੀ ਸਾਡੇ ਮਾਰੇ ਗਏ ਇੱਕ ਪਰਿਵਾਰ ਦੀ ਕਹਾਣੀ ਨੀ ਬਹੁਤ ਪਰਿਵਾਰਾਂ ਦੀ ਕਹਾਣੀ ਹੈ ਹਾਲੇ ਵੀ ਆ ਬਿੱਟੂ ਵਰਗੇ ਭੌਂਕੀ ਜਾਂਦੇ ਨੇ ਕਿ ਮੇਰਾ ਦਾਦਾ ਸ਼ਹੀਦ ਹੋਇਆ ਜੀ ਪੰਜਾਬ ਦੇ ਰਹੇ ਔਰ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਯਾਰ ਜਾਤ ਪਾਤ ਧਰਮਾਂ ਤੋਂ ਉੱਪਰ ਉੱਠੋ ਮਨੁੱਖਤਾ ਦੇ ਲਈ ਆ ਦੇਖੋ ਤਾਂ ਸਹੀ ਕਿੰਨਾ ਜ਼ੁਲਮ ਹੋਇਆ ਕੀ ਕਸੂਰ ਸੀ 12-12, 14-14 ਸਾਲ ਬੱਚਿਆਂ ਦੇ ਕਿ ਪਰਿਵਾਰਾਂ ਦੇ ਪਰਿਵਾਰ ਯਾਰ ਖਤਮ ਕਰਤੇ ਸੋ ਇਹ ਦਰਦਨਾਕ ਕਹਾਣੀ ਜਿਹੜੀ ਹੈਗੀ ਹੈ ਇਸ ਵਕਤ ਦੁਨੀਆਂ ਭਰ ਚ ਪਹੁੰਚ ਗਈ ਹੈ ਪਰ ਜੇ ਸਾਡੀ ਸਿੱਖ ਕੌਮ ਦੀ ਲੀਡਰਸ਼ਿਪ ਆਪਣੇ ਖਾਨੇ ਚ ਵਾੜ ਲਵੇ ਇਹਨਾਂ ਚੀਜ਼ਾਂ ਨੂੰ ਤੇ ਸੋਚੇ ਕਿ ਅਸੀਂ ਕੌਮ ਨੂੰ ਲੈ ਕੇ ਕਿੱਧਰ ਜਾਣਾ ਤਾਂ ਅਦਰਵਾਈਜ਼ ਤਾਂ ਫਿਰ ਇਹ ਕਹਾਣੀ ਉੱਥੇ ਖੜ ਜਾਣੀ ਹੈ ਹੁਣ 3 ਜਾਣੇ ਮੌਜੂਦਾ ਸਰਕਾਰ ਨੇ ਬਾਹਰ ਕੱਢ ਕੇ ਇੱਧਰ ਉੱਧਰ ਭੇਜਤੇ ਜਸਵੰਤ ਸਿੰਘ ਖਾਲੜਾ ਦੇ ਕਾਤਲ ਸੀਗੇ ਇਹ ਜਸਪਾਲ ਸਤਨਾਮ ਤੇ ਜਸਵੀਰ ਇਹ ਮੌਜੂਦਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਤੇ ਉੱਥੋਂ ਜੋ ਰਿਪੋਰਟ ਆ ਰਹੀ ਹੈ ਉਹ ਕਿਸੇ ਬਾਹਰਲੇ ਕੰਟਰੀਆਂ 'ਚ ਕੱਢਤੇ ਅੰਦਰ ਸੀਗੇ ਬੰਦੇ ਖੈਰ ਮਿੰਟੂ ਦਾ ਟਾਈਮ ਹੋ ਗਿਆ ਤੇ ਉਦੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਹੋ ਜੀ ਤੇ ਵਕਤ ਹੋ ਗਿਆ ਖਬਰਾਂ ਦਾ ਪੰਜਾਬ ਤੇ ਭਾਰਤ ਦੀ ਗੱਲਬਾਤ ਮਿੰਟੂ ਗੁਰੂ ਸਰੀਏ ਜੀ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆਂ ਦਾ ਸਵਾਗਤ
1: ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਕਾਂਗਰਸ ਦਾ ਰੇੜਕਾ ਚੰਨੀ ਧੜਾ ਕਹਿੰਦੇ ਹੁਣ ਦਿੱਲੀ ਚ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਿਹਾ
1: ਦੇਖੋ ਜਿਹੜੇ ਭੁਪੇਸ਼ ਸਿੰਘ ਬਘੇਲ ਹੈ ਉਹ ਇੱਥੇ ਚਾਰ ਪੰਜ ਦਿਨ ਘੁੰਮਦੇ ਰਹੇ ਖਾਂਦੇ ਪੀਂਦੇ ਰਹੇ ਨਜ਼ਾਰਾ ਲੈਂਦੇ ਰਹੇ ਤੇ ਉਸ ਤੋਂ ਬਾਅਦ ਉਹ ਚਲੇ ਗਏ ਰਵਾਨਾ ਹੋ ਗਏ ਦਿੱਲੀ ਨੂੰ ਤਾਂ ਇਹਨਾਂ ਦਾ ਰੇੜਕਾ ਤੇ ਰਿਹਾ ਵਿੱਚ ਵਿਚਾਲੇ ਅਖੀਰਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਚੰਨੀ ਧੜੇ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਗੁਫ਼ਤਗੂ ਹੋ ਗਈ ਅੱਜ ਹੁਣ ਇਹ ਖਬਰਾਂ ਲੱਗੀਆਂ ਨੇ ਪਹਿਲਾਂ ਤੇ ਚੰਨੀ ਧੜੇ ਨੇ ਸ਼ਰਤਾਂ ਰੱਖੀਆਂ ਕਿ ਵੇਖੋ ਜੀ ਅਸੀਂ ਵਿਜੇ ਨੂੰ ਮਿਲਣਾ ਤੇ ਖਾਸ ਤੌਰ ਤੇ ਅਸੀਂ ਕਾਂਗਰਸ ਭਵਨ ਦੇ ਵਿੱਚ ਨਹੀਂ ਮਿਲਣਾ ਜਾਂ ਰਾਜਾ ਵੜਿੰਗ ਦੀ ਹਾਜ਼ਰੀ ਚ ਨਹੀਂ ਮਿਲਣਾ ਇੱਥੋਂ ਤੱਕ ਗੱਲਾਂ ਨੇ ਚਲੋ ਫੇਰ ਗੱਲਬਾਤ ਤੈਅ ਹੋਈ ਕਿ ਆਪਾਂ ਜਾ ਕੇ ਮਿਲੀਏ ਰਾਣਾ ਗੁਰਜੀਤ ਦੇ ਘਰ ਦੇ ਵਿੱਚ ਰਾਣਾ ਗੁਰਜੀਤ ਦੇ ਘਰ ਚ ਮਿਲੇ ਉੱਥੋਂ ਚਲੋ ਬਘੇਲ ਸਾਹਿਬ ਦਿੱਲੀ ਨੂੰ ਚਲੇ ਗਏ ਅੱਛਾ ਸਿੰਬੋਲਿਕਲੀ ਤੁਸੀਂ ਦੇਖੋ ਕਿ ਬੜੀਆਂ ਚੀਜ਼ਾਂ ਹੈਰਾਨ ਕਰਦੀਆਂ ਨੇ ਕਿ ਜਦੋਂ ਬਘੇਲ ਇਹਨਾਂ ਦੇ ਨਾਲੋਂ ਨਿਕਲਦਾ ਤੇ ਡਿਫੈਂਡਰ ਹੁੰਦੀ ਹੈ ਰਾਜਾ ਵੜਿੰਗ ਦੀ ਤੇ ਡਰਾਈਵਰ ਹੁੰਦਾ ਰਾਜਾ ਆਪ
0: ਅੱਛਾ ਜੀ
1: ਇਹਦਾ ਮਤਲਬ ਹੈ ਡਿਫੈਂਡਰ ਕਾਂਗਰਸ ਹੋ ਗਈ ਬਘੇਲ ਸਾਈਡ ਤੇ ਹੋ ਗਿਆ ਵੀ ਖਿੱਚੀ ਚੱਲ ਪੋਤੋ ਤੇ ਡਰਾਈਵਰ ਹੋ ਗਿਆ ਰਾਜਾ ਵੜਿੰਗ ਅੱਛਾ ਰਾਜਾ ਵੜਿੰਗ ਉਹ ਡਰਾਈਵਰ ਤੇ ਇਹ ਮਹਾਸ਼ੇ ਜਿਹੜੇ ਬਘੇਲ ਸਾਹਿਬ ਆ ਇਹ ਨਾਲ ਖੱਬੀ ਸੀਟ ਉੱਤੇ ਬਹਿ ਜਾ ਤੇ ਖੱਬੀ ਸੀਟ ਉੱਤੇ ਬਹਿ ਜਾਂਦੇ ਆ ਹੁਣ ਚੰਨੀ ਹੋਰਾਂ ਨੂੰ ਪਤਾ ਲੱਗ ਗਿਆ ਵੀ ਬਘੇਲ ਨੇ ਕੋਈ ਖੇਲ ਨਹੀਂ ਕਰਨਾ ਜੇ ਕਰਨਾ ਹੋ ਤਾਂ ਉਹ ਰਾਹੁਲ ਗਾਂਧੀ ਨੇ ਦੇਖੋ ਮੈਂ ਇਸ ਗੱਲ ਦੇ ਵਿੱਚ ਬੜਾ ਹੀ ਕਲੀਅਰ ਸੀਗਾ ਤੁਸੀਂ ਮੇਰੀਆਂ ਪੋਸਟਾਂ ਵੀ ਪੜ੍ਹ ਸਕਦੇ ਹੋ ਮੈਂ ਇਸ ਗੱਲ ਨੂੰ ਏਦਾਂ ਹੀ ਲਿਆ ਸੀ ਕਿ ਇੱਥੇ ਬਘੇਲ ਦੀ ਨਹੀਂ ਚੱਲਣੀ ਤੇ ਚੰਨੀ ਹੋਰਾਂ ਦੀ ਨਹੀਂ ਸੁਣੀ ਜਾਣੀ ਮਸਲਾ ਕੀ ਆ ਮਸਲਾ ਹੈ ਰਾਹੁਲ ਗਾਂਧੀ ਦਾ ਹੁਣ ਤੁਸੀਂ ਉਸ ਚੋਇਸ ਨੂੰ ਠੀਕ ਹੈ ਆਪੋ ਆਪਦੇ ਨੁਕਤੇ ਨਿਗਾਹ ਦੇ ਨਾਲ ਲੈ ਸਕਦੇ ਜੇ ਰਾਜਾ ਵੜਿੰਗ ਨੂੰ ਬੈਕ ਕਰ ਰਹੇ ਨੇ ਇਸ ਵੇਲੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਆਪਦਾ ਸਟਾਂਸ ਜਿਹੜਾ ਆ ਨਾ ਕੇਰਲ ਦੇ ਵਿੱਚ ਛੱਡਿਆ ਨਾ ਕਰਨਾਟਕ ਦੇ ਵਿੱਚ ਛੱਡਿਆ ਨਾ ਤਮਿਲਨਾਡੂ ਦੇ ਵਿੱਚ ਛੱਡਿਆ ਹਿਮਾਚਲ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਉਹ ਰਾਜੇ ਦੀ ਫੈਮਿਲੀ ਜਿਹੜੀ ਸਾਬਕਾ ਰਾਜੇ ਵੈਸੇ ਕਹਿਣਾ ਚਾਹੀਦਾ ਉਹ ਰੁੱਸ ਗਈ ਸੀਗੀ ਪਰ ਇਹਨਾਂ ਨੇ ਈ ਨਹੀਂ ਮੰਨੀ ਇਹਨਾਂ ਨੇ ਸੁੱਖੂ ਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦੇ ਵਿੱਚ ਵੀ ਅਯੋ ਮਸਲਾ ਹੈ ਕਿ ਬਈ ਤੁਸੀਂ ਝੁਕਾ ਕੇ ਸਾਥੋਂ ਫੈਸਲਾ ਨਹੀਂ ਬਦਲਾ ਸਕਦੇ ਚੰਨੀ ਧੜਾ ਇਹ ਗੱਲ ਸਮਝ ਚੁੱਕਾ ਹੈ ਕਿ ਹੁਣ ਉਹ ਜਿਵੇਂ ਮੁਹੰਮਦ ਸਦੀਕ ਨੇ ਕਲੀ ਗਾਈ ਸੀ ਨਾ ਮੇਰੇ ਵੱਸ ਨਾ ਰਾਂਝੇ ਆਵੇ ਬੰਨ ਕੇ ਨਾਲ ਲਿਜਾਂਦੇ ਖੇੜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈ ਸ਼ਕਤੀ ਪ੍ਰਦਰਸ਼ਨ ਫਿਰ ਵੀ ਮਤਲਬ ਹੁਣ ਰਾਹੁਲ ਗਾਂਧੀ ਜਦੋਂ ਫੋਰਨ ਵਿਜ਼ਿਟ ਤੋਂ ਕਿਤੋਂ ਆ ਜਾਣਗੇ ਤਾਂ ਉਹ ਤੋਂ ਬਾਅਦ ਹੋ ਸਕਦਾ ਹੈ ਮਿਲਣ ਜਿਵੇਂ ਅੱਜ ਖਬਰਾਂ ਲੱਗੀਆਂ ਪਰ ਹੁਣ ਰਾਹੁਲ ਗਾਂਧੀ ਨੂੰ ਜਾਂ ਤਾਂ ਕਨਵਿੰਸ

0: ਕੀਤਾ ਜਾਵੇ ਤੇ ਰਾਜਾ ਵੜਿੰਗ ਨੂੰ ਭਰੋਸੇ ਚ ਲੈ ਕੇ ਰਾਹੁਲ ਗਾਂਧੀ ਕਹਿਣ ਕੇ ਬਈ ਚਲੋ ਕੋਈ ਗੱਲ ਨਹੀਂ ਰਾਜਾ ਭਾਈ ਤੁਸੀਂ ਦਿੱਲੀ ਦੀ ਪੋਲਿਟਿਕਸ ਕਰ ਲਓ ਜਾਂ ਕਿਸੇ ਹੋਰ ਸਟੇਟ ਦਾ ਇੰਚਾਰਜ ਵਾਲਾ ਕੰਮ ਸਾਂਭ ਲਓ ਫਿਰ ਤੇ ਮਸਲਾ ਹੱਲ ਹੋ ਸਕਦਾ ਹੈ ਕਿ ਚੰਨੀ ਨੂੰ ਪ੍ਰਧਾਨ ਲਾ ਦਿਓ ਜੀ ਜਾਂ ਕੁਝ ਵੀ ਬਣਾ ਦਿਓ ਜੀ ਬਟ ਜੇ ਨਹੀਂ ਤਾਂ ਰਾਹੁਲ ਗਾਂਧੀ ਪੁਸ਼ ਕਰਦੇ ਨੇ ਰਾਜਾ ਵੜਿੰਗ ਨੂੰ ਫਿਰ ਤਾਂ ਪ੍ਰਣਾਲਾ ਉੱਥੇ ਆਊਗੇ ਉਸ ਸੂਰਤ ਦੇ ਵਿੱਚੋਂ ਜਿਹੜੀ ਅੰਦਰੂਨੀ ਰਾਜਨੀਤੀ ਆ ਅੰਦਰੂਨੀ ਰਾਜਨੀਤੀ ਇਹ ਕਹਿੰਦੀ ਆ ਕਿ ਚੰਨੀ ਨੇ ਕੱਲ ਖਬਰਾਂ ਚੱਲੀਆਂ ਤੇ ਇੱਕ ਤੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ ਜੋ ਕੰਪੇਨ ਕਮੇਟੀ ਦਾ ਇਹਨਾਂ ਨੂੰ ਚੇਅਰਮੈਨ ਬਣਾਇਆ ਦੂਜੇ ਹੱਥ ਯਾਨੀ ਅਦਰ ਹੈਂਡ ਚ ਦੇਖੀਏ ਤਾਂ ਚਰਨਜੀਤ ਚੰਨੀ ਨੂੰ ਕੋਈ ਸ਼ਖਸ ਮਿਲਿਆ ਸੀਗਾ ਉਹ ਮੇਰਾ ਸੋਰਸ ਹੈ ਤਾਂ ਉਸਨੇ ਕਿਹਾ ਕਿ ਚੰਨੀ ਨੇ ਬਾਕਾਇਦਾ ਮੇਰੇ ਮੂੰਹ ਪਰ ਇਹ ਗੱਲ ਕਹੀ ਆ ਕਿ ਮੈਂ ਆਪਦੀ ਪਾਰਟੀ ਬਣਾਊਂਗਾ ਫਿਰ ਤਾਂ ਮਤਲਬ ਕਿ ਇਹ ਵੀ ਗੁੰਜਾਇਸ਼ ਵੇਖੀ ਜਾ ਸਕਦੀ ਆ ਕਿ ਬਈ ਹੋ ਸਕਦਾ ਕਿ ਉਸ ਤੋਂ ਬਾਅਦ ਚੰਨੀ ਜਿਹੜੇ ਆ ਉਹ ਕੋਈ ਆਪਣਾ ਸਟੈਪ ਚੱਕ ਲੈਣ ਤੇ ਸਟੈਪ ਬੜਾ ਐਕਸਟ੍ਰੀਮ ਹੋਵੇ ਉਹ ਤੋਂ ਅਗਲਾ ਕਦਮ ਜਿਹੜਾ ਹੈ ਉਹ ਇਹ ਵੀ ਹੋ ਸਕਦਾ ਕਿਉਂਕਿ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਤੇ ਉਹ ਬੜਾ ਉਦਾਰਵਾਦੀ ਨੇ ਚੰਨੀ ਸਾਹਿਬ ਦੇ ਨਾਲ ਤਾਲਮੇਲ ਕਰਨ ਲਈ ਉਹ ਬੜੇ ਉਤਾਵਲੇ ਨੇ ਹੋ ਸਕਦਾ ਹੈ ਕਿ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਾਲਮੇਲ ਅਕਾਲੀ ਦਲ ਵਾਰਸ ਪੰਜਾਬ ਦੇ ਵਾਲਿਆਂ ਨਾਲ ਹੋ ਜਾਵੇ ਤਾਂ ਕੁੱਲ ਮਿਲਾ ਕੇ ਕਾਂਗਰਸ ਦੀ ਰਣਨੀਤੀ ਜਿਹੜੀ ਆ ਉਹ ਧਰੀ ਧਰਾਈ ਰਹਿ ਗਈ ਬਈ ਪੰਜਾਬ ਨੂੰ ਲੈ ਕੇ ਉਹ ਤਾਂ ਫੇਲ ਹੋ ਗਏ ਨੇ ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਭਾਜਪਾ ਉਹਨਾਂ ਦੀ ਜਗ੍ਹਾ ਫੁਲਫਿਲ ਕਰ ਰਹੀ ਆ ਅਕਾਲੀ ਵੀ ਪਿੱਛੇ ਆ ਸੁਖਬੀਰ ਸਿੰਘ ਬਾਦਲ ਤੇ ਸੁਪਨਿਆਂ ਚ ਮੁੱਖ ਮੰਤਰੀ ਦੇ ਹਾਰ ਪਵਾਈ ਜਾਂਦਾ ਕੱਖ ਨੀ ਹੈਗਾ ਥੱਲੇ ਯਾਨੀ ਜੇ ਤੁਸੀਂ ਦੇਖੋਗੇ ਤਾਂ ਉੱਭਰਵਾਂ ਕੌਣ ਆ ਉੱਭਰਵਾਂ ਇਸ ਤੋਂ ਬਾਅਦ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਭਾਜਪਾ ਹੈ ਤੋ ਇਹ ਕਾਂਗਰਸ ਨੇ ਆਪਣਾ ਨੁਕਸਾਨ ਆਪ ਕਰ ਲਿਆ ਚੰਨੀ ਹੋਰਾਂ ਨੇ ਇਹ ਨਹੀਂ ਵੇਖਿਆ ਕਿ ਪਹਿਲਾਂ ਪਾਰਟੀ ਜਿੱਤੇ ਇਹਨਾਂ ਨੇ ਇਹ ਵੇਖਿਆ ਕਿ ਪਹਿਲਾਂ ਬਾਈ ਅਸੀਂ ਜਿੱਤੀਏ ਅਸੀਂ ਪ੍ਰਧਾਨ ਬਣੀਏ ਅਸੀਂ ਮੁੱਖ ਮੰਤਰੀ ਦੇ ਦਾਅਵੇਦਾਰ ਬਣੀਏ ਰਾਜਾ ਵੜਿੰਗ ਨੇ ਵੀ ਜਿੱਤ ਨਹੀਂ ਛੱਡੀ ਤਾਂ ਆਹ ਕਹਾਣੀ ਆ ਕੁੱਲ ਮਿਲਾ ਕੇ ਕਿ ਕਾਂਗਰਸ ਦੇ ਕੋਲ ਗੋਲਡਨ ਓਪਰਚੁਨਿਟੀ ਸੀ ਪਰ ਕਾਂਗਰਸ ਨੇ ਉਸਨੂੰ ਕਿਤੇ ਨਾ ਕਿਤੇ ਗਾਇਬ ਕਰਨ ਦੇ ਵਿੱਚ ਅਸਫਲ ਕਾਰਜ ਕੀਤਾ ਹੈ ਜੀ
1: ਇਸੇ ਨੂੰ ਮੇਰੇ ਖਿਆਲ ਕਹਿੰਦਾ ਕਿ ਆਪਦੇ ਪੈਰੀ ਆਪ ਕੁਹਾੜਾ ਮਾਰਨਾ ਸਰਕਾਰ ਤਾਂ ਮੈਨੂੰ ਲੱਗਦਾ ਸੀ ਜਿੱਦਾਂ ਦੇ ਹਾਲਾਤ ਬਣੇ ਸੀ ਕਾਂਗਰਸ ਬਣਾ ਸਕਦੀ ਸੀਗੀ ਪਰ ਜਿੱਦਾਂ ਦੇ ਹਾਲਾਤ ਬਣੇ ਹੋਏ ਆ ਇਹ ਤਾਂ ਹਾਲਾਤ ਬਹੁਤ ਮਾੜੇ ਨੇ ਪਰ ਜੇ ਹੁਣ ਚੰਨੀ ਬਾਈ ਚਾਂਸ ਵਾਰਸ ਪੰਜਾਬ ਦੇ ਵਿੱਚ ਮੇਰਾ ਹੀ ਗੈਸ ਵਰਕ ਹੈ ਮਿੰਟੂ ਸ਼ਾਮਿਲ ਹੋ ਜਾਂਦਾ ਤੇ ਕਾਫੀ ਦੁਆਬੇ ਚ ਵੋਟ ਜਿਹੜੀ ਹੈਗੀ ਹੈ ਉਸ ਭਾਈਚਾਰੇ ਦੀ ਹੈਗੀ ਹੈ ਤੇ ਉਧਰੋਂ ਕੁਛ ਲੋਕਾਂ ਦਾ ਮੇਰਾ ਖਿਆਲ ਹੈ ਜਿਹੜਾ ਮਾਇੰਡ ਸੈੱਟ ਹੈ ਜਿਹੜੀ ਨਵੀਂ ਸਤਲੁਜ ਮੂਵੀ ਹੁਣ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਗੁਰਦੁਆਰਾਂ ਚ ਦਿਖਾਈ ਜਾ ਰਹੀ ਹੈ ਉਹਦੇ ਕਾਰਨ ਮਹਿਸੂਸ ਵੀ ਕੀਤਾ ਜਾ ਰਿਹਾ ਹੋਊਗਾ ਵੀ ਯਾਰ ਇੰਨਾ ਅਤਿਆਚਾਰ ਸਾਡੇ ਤੇ ਕਿਉਂ ਹੋਇਆ ਤੇ ਤੁਹਾਨੂੰ ਲੱਗਦਾ ਕਿ ਲਵਾਰਸ ਜਿਹੜੀ ਵਾਰਸ ਪੰਜਾਬ ਦੀ ਜਿਹੜੀ ਹੈਗੀ ਹੈ ਕੁਛ ਗੇਨ ਕਰ ਸਕਦੇ ਮੋਮੈਂਟਮ
0: ਬਿਲਕੁਲ ਡੈਫੀਨੇਟਲੀ ਹੋ ਸਕਦਾ ਹੈ ਕਿ ਸਿੱਧਾ ਨਾ ਜਾਣ ਉਹਨਾਂ ਦੇ ਵਿੱਚ ਸ਼ਾਮਲ ਨਾ ਹੋਣ ਅਗਲੀ ਸੰਭਾਵਨਾ
1: ਕਿਉਂਕਿ ਪਾਰਟੀ ਨਵੀਂ ਬਣਾਉਣੀ ਤਾਂ ਇੰਨੀ ਸੌਖੀ ਨਹੀਂ ਇਹਨੇ ਥੋੜੇ ਟਾਈਮ ਦੇ ਵਿੱਚ ਨਵੀਂ ਪਾਰਟੀ ਬਣਾਉਣੀ ਤਾਂ
0: ਇਹ ਸਵਾਲ ਹੈ ਪਰ ਗੱਲ ਇਹ ਆ ਕਿ ਜੇ ਮੰਨ ਲਓ ਇਸ ਕੇਸ ਦੇ ਵਿੱਚ ਜੇ ਉਹ ਆਪ ਜਾਂਦੇ ਨੇ ਤਦ ਵੀ ਹੋ ਸਕਦਾ ਇਹਨਾਂ ਨੂੰ ਸੀਐਮ ਫੇਸ ਬਣਾ ਦਿੱਤਾ
1: ਜਾਵੇ ਕਿਉਂਕਿ ਉਹਨਾਂ ਨੂੰ ਵੀ ਹੋਊਗਾ ਐਡਵਾਂਟੇਜ
0: ਬਿਲਕੁਲ ਜੀ ਤਾਂ ਕਿ ਦਲਿਤ ਵੋਟ ਨੂੰ ਐਸੀ ਵੋਟ ਨੂੰ ਅਪੀਲ ਕੀਤਾ ਜਾ ਸਕੇ ਤਾਂ ਜੇ ਆਪਦੀ ਪਾਰਟੀ ਬਣਾ ਕੇ ਜਾਂਦੇ ਗੱਠਜੋੜ ਵੀ ਹੋ ਸਕਦਾ ਉਹਦੀ ਇੱਕ ਸੰਭਾਵਨਾ ਵੀ ਹੈ ਨਾ ਤੁਸਾਂ ਦੇਖਿਆ ਹੋਣਾ ਹੈ ਕਿ ਚੰਨੀ ਸਾਹਿਬ ਕੁਝ ਸਮਾਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਚੁੱਕੇ ਤਾਂ ਇੱਥੋਂ ਕਿਤੇ ਨਾ ਕਿਤੇ ਗੈਸ ਵੀ ਹੁੰਦਾ ਹੈ ਹਾਂ ਮੋਮੈਂਟਮ ਇਹ ਗੇਨ ਕਰ ਸਕਦੇ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਦੇਖੋ ਗੱਲ ਇਹ ਆ ਕਿ ਜੇ ਆਪਾਂ ਮਾਝੇ ਚ ਦੇਖੀਏ ਤਾਂ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਵਾਲੇ ਆ ਜਿਹੜੇ ਉਹ ਇੱਕ ਅੱਛੀ ਹਾਜ਼ਰੀ ਦਰਜ ਕਰਵਾ ਸਕਦੇ ਆ ਹਾਜ਼ਰੀ ਤੋਂ ਭਾਵ ਇਹ ਹੁੰਦਾ ਕਿ ਰਿਜ਼ਲਟ ਕੁਝ ਵੀ ਹੋ ਸਕਦਾ ਠੀਕ ਹੈ ਜੀ ਤੋ ਦੂਜੀ ਗੱਲ ਇਹ ਆ ਕਿ ਜੇ ਦੁਆਬੇ ਦੇ ਵਿੱਚ ਵੀ ਤਾਂ ਫਿਰ ਇਹਦਾ ਮਤਲਬ ਇਹ ਆ ਅੱਗੇ ਜਾ ਕੇ ਨਿਕਲਦਾ ਹੈ ਕਿ ਜੇ ਮੰਨ ਲਓ ਇਹ ਚੰਨੀ ਇਹ ਹਾਈਪੋਥੈਟੀਕਲੀ ਆ ਅਸੀਂ ਆਪਦੀ ਆਡੀਅੰਸ ਨੂੰ ਫਿਰ ਇਸ ਗੱਲ ਦੀ ਕਿਤੇ ਨਾ ਕਿਤੇ ਸਾਦੀ ਭਰ ਦਈਏ ਕਿ ਇਹ ਅਸੀਂ ਇੱਕ ਸੰਭਾਵੀ ਸੀਨ ਖਿੱਚ ਰਹੇ ਹਾਂ ਮੰਨ ਲਓ ਜੇ 20 ਤੇ ਵੀ ਚਲੇ ਜਾਂਦੇ ਆ

0: ਇਟ ਮੀਨ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ, ਅਕਾਲੀ ਦਲ, ਇਹ ਸਾਰੇ ਹੀ ਸਰਕਾਰ ਬਣਾਉਣ ਚ ਫੇਲ ਰਹਿਣਗੇ, ਬਹੁਮਤ ਨਹੀਂ ਲਿਜਾ ਸਕਣਗੇ। ਜੇ ਮੰਨ ਲਓ ਜੇ ਆਪਾਂ ਸਿਨੈਰੀਓ ਦੇਖਦੇ ਹਾਂ ਕਿ ਵਾਰਸ ਪੰਜਾਬ ਦੇ ਜਾਂ ਚੰਨੀ, ਇਹ ਦੋਵੇਂ ਮਿਲ ਕੇ ਜਾਂ ਅੱਡ ਅੱਡ ਲੜ ਕੇ 20 ਜਾਂ 20+ ਸੀਟਾਂ ਲੈ ਜਾਂਦੇ ਆ, ਤਾਂ ਉਸ ਸੂਰਤ ਦੇ ਵਿੱਚ ਕਿਸੇ ਲਈ ਵੀ ਸਰਕਾਰ ਬਣਾਉਣੀ ਲਗਭਗ ਅਸੰਭਵ ਹੋ ਜਾਏਗੀ। ਤਾਂ ਉਸ ਸੂਰਤ ਦੇ ਵਿੱਚ ਸਿੰਗਲ ਲਾਰਜੈਸਟ ਜੇ ਮੰਨ ਲਓ ਆਮ ਆਦਮੀ ਪਾਰਟੀ ਰਹਿੰਦੀ ਆ ਜਾਂ ਕਾਂਗਰਸ ਰਹਿੰਦੀ ਆ ਜਾਂ ਭਾਜਪਾ ਅਕਾਲੀ ਇਹ ਮਿਲ ਕੇ ਆ ਜਾਂਦੇ ਆ, ਤਾਂ ਉਸ ਸੂਰਤ ਦੇ ਵਿੱਚ ਕਿੰਗ ਮੇਕਰ ਬਣ ਜਾਣਗੇ। ਤੋ ਮਤਲਬ ਕਿ ਜਿਹੜਾ 20 ਸੀਟਾਂ ਵਾਲਾ ਹੋਏਗਾ ਉਹ ਵੀ ਸੁਪਨਾ ਦੇਖ ਸਕਦਾ ਕਿ ਉਹਨਾਂ ਦਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਕਿ ਬਹੁਤ ਵੱਡੀ ਭੂਮਿਕਾ ਉਹਨਾਂ ਨੂੰ ਮਿਲ ਸਕਦੀ ਹੈ। ਇਹ ਵੀ ਇੱਕ ਸਿਨੈਰੀਓ ਹੈ ਸੰਭਾਵੀ।
1: ਤੇ ਅੱਛਾ, ਹੁਣ ਸਤਲੁਜ ਫਿਲਮ ਦੇ ਵਿਵਾਦ ਨੂੰ ਲੈ ਕੇ ਮੇਰੇ ਖਿਆਲ ਅਰਦਾਸ ਕਰਨੀ ਸੀਗੀ ਹਰੀਕੇ ਪਤਨ ਜਾ ਕੇ।
0: ਹਾਂਜੀ, ਕੱਲ ਨੂੰ ਹੋਣੀ ਹੈ ਜੀ, 14 ਨੂੰ ਹੈ
1: ਜੀ,
0: ਅੱਜ 13 ਹੈ, ਕੱਲ ਨੂੰ 14 ਹੈ, ਤੇ 14 ਨੂੰ ਇਹ ਜਿਹੜੀ ਸੰਧਿਆ ਵੇਲੇ ਆ ਅਰਦਾਸ ਹੋਏਗੀ। ਵੇਖੋ ਉਹਦੇ ਚ ਜੇ ਆਪਾਂ ਸਤਲੁਜ ਮੂਵੀ ਦੀ ਗੱਲ ਕਰੀਏ, ਸਤਲੁਜ ਮੂਵੀ ਤੇ 2 ਦਿਨ ਉੱਥੇ OTT ਤੇ ਠੰਡੀ ਪਈ ਰਹੀ, ਕਿਸੇ ਨੇ ਨਹੀਂ ਦੇਖਿਆ, ਕਿਸੇ ਨੇ ਕੋਈ ਹੁੰਗਾਰਾ ਨਹੀਂ ਦਿੱਤਾ, ਉਸਨੂੰ ਹਟਾਇਆ ਗਿਆ। ਕਿਉਂ ਹਟਾਇਆ ਗਿਆ? ਭੇਤ ਹੈ ਹਾਲੇ ਵੀ, ਕਿਸਨੇ ਹਟਾਇਆ, ਭੇਤ ਹੈ। ਤਾਂ ਪਰ ਉਹ ਕੀ ਆ ਕਿ ਫਿਰ ਡਾਊਨਲੋਡ ਵੱਜ ਵੱਜ ਕੇ ਏਦਾਂ ਆ ਕਿ ਬਈ ਹੁਣ ਜਿਵੇਂ ਤੁਸੀਂ ਕਿਹਾ ਕਿ ਗੁਰਦੁਆਰਿਆਂ ਚ ਦਿਖਾਈ ਜਾ ਰਹੀ ਆ, ਪਰ ਮੈਂ ਤਾਂ ਹੁਣ ਫਿਲਮ ਦੇਖੀ ਨਹੀਂ, ਜੇ ਤੁਸੀਂ ਦੇਖੀ ਹੋਵੇ ਤੇ ਦੱਸਣਾ। ਫਿਲਮ ਦੇ ਵਿੱਚ ਤੇ ਕਈ ਵਾਰ ਗਾਲ ਮੰਦਾ ਵੀ ਹੁੰਦਾ ਹੈ, ਮੰਨ ਲਓ ਹੁਣ ਪੁਲਿਸ ਵਾਲੇ ਅਜੇ ਉਹ ਬਰੁਟੈਲਿਟੀ ਦਿਖਾ ਰਹੇ ਨੇ, ਕਰੂਰਤਾ ਦਿਖਾ ਰਹੇ, ਤਾਂ ਉਹ ਗਾਲਾਂ ਵੀ ਕੱਢਦੇ ਹੋਣਗੇ ਫਿਲਮ ਦੇ ਵਿੱਚ, ਕਿ ਅਸੀਂ ਕੰਪਲੈਕਸ ਦੇ ਵਿੱਚ ਗਾਲਾਂ ਦਾ ਇੰਤਜ਼ਾਮ ਆਪ ਕਰ ਰਹੇ ਹਾਂ, ਤਾਂ ਠੀਕ ਹੈ। ਇਹ ਵੀ ਇੱਕ ਵਿਸ਼ਾ ਹੈ ਕਿ ਘੱਟੋ ਘੱਟ ਜਾਂ ਤਾਂ ਵੀਪ ਲਾਈ ਜਾਵੇ ਉਹਨਾਂ ਚੀਜ਼ਾਂ, ਪਰ ਮੇਰਾ ਇਹ ਮੰਨਣਾ ਕਿ ਜੇ ਗੁਰੂ ਘਰ ਦੇ ਕੰਪਲੈਕਸ, ਮੇਰੇ ਪਿੰਡ ਵੀ ਦਿਖਾਈ ਜਾ ਰਹੀ ਸੀ ਕੱਲ ਸ਼ਾਮੀ, ਮੈਂ ਜਦੋਂ ਖੇਡ ਕੇ ਆਇਆ ਤਾਂ ਉੱਥੇ ਦਿਖਾਈ ਜਾ ਰਹੀ ਸੀ। ਮਤਲਬ ਕਿ ਇਹ ਵੀ ਇੱਕ ਪੱਖ ਹੈ ਜਿਹੜਾ ਕਿ ਟੈਕਨੀਕਲੀ, ਕਿਉਂਕਿ ਮੈਂ ਫਿਲਮ ਇੰਡਸਟਰੀ ਚ ਆਪ ਸਮਾਂ ਬਿਤਾਇਆ, 2-3 ਸਾਲ ਲਾਏ ਨੇ ਆਪ, ਮੈਂ ਵੀ ਟੋਟਾ ਜਿਹਾ ਮੇਰਾ ਇੱਕ ਤਜਰਬਾ ਹੈ। ਉਹ ਕਹਿੰਦਾ ਮਤਲਬ ਕਿ ਜਾਂ ਤਾਂ ਬੀਪ ਬੂਪ ਲਾ ਕੇ ਦਿਖਾਈ ਜਾਵੇ, ਅਦਰਵਾਈਜ਼ ਜੋ ਗੁਰੂ ਘਰ ਦਾ ਕੰਪਲੈਕਸ ਹੈ ਉਹਦੀ ਮਰਿਆਦਾ ਹੁੰਦੀ ਹੈ, ਕੰਪਲੈਕਸ ਦੀ ਵੀ ਇੱਕ ਮਰਿਆਦਾ ਹੈ ਕਿ ਅਸੀਂ ਉੱਥੇ ਉੱਚਾ ਬੋਲ ਨਹੀਂ ਬੋਲਦੇ, ਇਹ ਵੀ ਦੇਖਣਾ ਪਵੇਗਾ। ਦੂਜੀ ਗੱਲ ਇਹ ਆ ਕਿ ਸਤਲੁਜ ਮੂਵੀ ਦਾ ਹੁਣ ਕੀ ਵਿਸ਼ਾ ਰਿਹਾ ਹੈ, ਕਦ ਤੋਂ ਇਹਨਾਂ ਨੇ ਹਟਾਈ ਆ, ਹਟਵਾਈ ਆ, ਕਿਉਂਕਿ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਕਹਿ ਲਓ ਕਿ ਸਸਪੈਂਸ ਦੇ ਸਾਏ ਹੇਠ ਹੀ ਆ, ਅਸੀਂ ਉੱਧਰ ਨਾ ਜਾਈਏ। ਤਾਂ ਜਿਹੜੀ ਇਹ ਅਰਦਾਸ ਆ, ਦੇਖੋ ਮੈਂ ਕੱਲ ਲਿਖਿਆ ਵੀ ਸੀਗਾ, ਮੇਰਾ ਮਤਲਬ ਕਿ ਇਹ ਹੁੰਦਾ ਕਿ ਮੈਂ ਜੋ ਮੇਰਾ ਥਾਊਟ ਹੈ, ਜੋ ਮੇਰਾ ਵਿਚਾਰ ਹੈ, ਮੈਂ ਕਦੇ ਨਹੀਂ ਡਰਦਾ ਕਿ ਕੋਈ ਮੈਨੂੰ ਕੱਟੜਪੰਥੀ ਗਾਲਾਂ ਕੱਢੇਗਾ ਜਾਂ ਕੋਈ ਭਗਤ ਗਾਲਾਂ ਕੱਢੇਗਾ, ਮੈਂ ਆਪਣੇ ਵਿਚਾਰ ਪ੍ਰਗਟਾਉਣਾ। ਮੈਂ ਇਹ ਗੱਲ ਕਹੀ ਸੀ ਕਿ ਭਾਈ ਗੱਲ ਇਹ ਆ ਕਿ ਜੋ ਇਹ ਤੁਸੀਂ ਕਰ ਰਹੇ ਹੋ, ਜੇ ਇਹਦੇ ਵਿੱਚ ਹੁਣ ਇੱਕ ਚੀਜ਼ ਤੁਸੀਂ ਦੇਖੋ ਕਿ ਬਹੁਤ ਵੱਡੇ ਪੱਧਰ ਤੇ ਯਤਨ ਹੋ ਰਿਹਾ ਪੰਜਾਬ ਦੇ ਹਿੰਦੂ ਔਰ ਸਿੱਖ ਨੂੰ ਵੰਡਣ ਦਾ, ਬਹੁਤ ਵੱਡੇ ਪੱਧਰ ਤੇ, ਕਿਉਂਕਿ ਹਿੰਦੂਆਂ ਵਾਲੀ ਸਾਈਡ ਤੋਂ ਵੀ ਆਵਾਜ਼ਾਂ ਉੱਠ ਰਹੀਆਂ ਨੇ ਕਿ ਸਾਡੇ ਨਾਲ ਧੱਕਾ ਹੋਇਆ, ਇਹਨਾਂ ਨਾਲ ਧੱਕਾ ਹੋਇਆ, ਇਹਨਾਂ ਦੀ ਗੱਲ ਕੌਣ ਕਰੇਗਾ। ਰਵਨੀਤ ਬਿੱਟੂ ਤੇ ਪਤਾ ਨੀ ਕੀ ਖਾ ਕੇ ਇਸ ਵਿਸ਼ੇ ਤੇ ਬੋਲ ਰਹੇ ਨੇ, ਉਹ ਤੇ ਮਤਲਬ ਕਿ ਬਾਜ ਹੀ ਨਹੀਂ ਆ ਰਹੇ। ਉਹ ਤਾਂ ਕਹਿ ਰਹੇ ਕਿ ਮੈਂ ਤੇ ਹੁਣ ਫਿਲਮ ਮੇਕਰਸ ਤੇ ਕਰੂੰਗਾ, ਕੇਸ ਕਰੂੰਗਾ ਕਿ ਉਹਨਾਂ ਨੇ 25,000 ਵਾਲਾ ਅੰਕੜਾ ਕਿੱਥੋਂ ਲਿਆਂਦਾ। ਤੇ ਮੈਂ ਕਿਹਾ ਭਾਈ ਸਾਹਿਬ, ਤੁਹਾਨੂੰ ਪਹਿਲਾਂ ਤੇ ਇਹ ਵੇਖਣਾ ਚਾਹੀਦਾ ਕਿ ਫਿਲਮ ਦੀ ਸ਼ੁਰੂਆਤ ਦੇ ਵਿੱਚ ਇੱਕ ਡਿਸਕਲੇਮਰ ਆਉਂਦਾ, ਡਿਸਕਲੇਮਰ ਦੇ ਵਿੱਚ ਇਹਨਾਂ ਗੱਲਾਂ ਨੂੰ ਸਭ ਪਹਿਲਾਂ ਕੀਤਾ ਹੁੰਦਾ ਹੈ। ਠੀਕ ਹੈ, ਤੁਸੀਂ ਗੌਰ ਨਾਲ ਪੜ੍ਹਿਓ, ਜਦੋਂ ਵੀ ਕਿਤੇ ਮੂਵੀ ਸਟਾਰਟ ਹੁੰਦੀ ਨਾ, ਇੱਕ ਡਿਸਕਲੇਮਰ
1: ਹੁੰਦਾ
0: ਕਿ ਭਾਈ ਹਾਂਜੀ, ਤਾਂ ਤੁਸੀਂ ਉਹਦੇ ਕਿਸੇ ਫੈਕਟ ਨੂੰ ਜਾਂ ਏਦਾਂ ਜਿਹੜਾ ਸੈਂਸਰ ਹੋ ਕੇ ਆ ਗਿਆ ਜਾਂ OTT ਤੇ ਰਿਲੀਜ਼ ਹੋ ਗਿਆ, ਤੁਸੀਂ ਉਹਨੂੰ ਕੀ ਕਰੋਗੇ? ਕਿਉਂਕਿ ਇਹਨਾਂ ਨੇ ਡਿਸਕਲੇਮਰ ਦਿੱਤਾ ਹੋਊਗਾ ਕਿ ਭਾਈ ਸਾਡੇ ਕਿਸੇ ਅੰਕੜੇ ਨਾਲ ਕੋਈ ਸਹਿਮਤੀ ਅਸਹਿਮਤੀ ਜਾਂ ਕੋਈ ਜੀਵਤ ਮਰੇ ਵਿਅਕਤੀ ਦੇ ਨਾਲ ਜੇ ਘਟਨਾਵਾਂ ਦਾ ਕੋਈ ਕਲੈਸ਼ ਹੁੰਦਾ ਹੈ ਤਾਂ ਉਸਨੂੰ ਇੱਕ ਇਤਫਾਕ ਸਮਝੋ।
1: ਉਹ ਤਾਂ ਮਿੰਟੂ ਵੀਰ, ਬਿੱਟੂ ਦਾ ਤਾਂ ਤੁਹਾਨੂੰ ਤੁਸੀਂ ਜ਼ਿਆਦਾ ਜਾਣਦੇ ਹੋ, ਉਹਦਾ ਕੋਈ ਇਹਨਾਂ ਗੱਲਾਂ ਨਾਲ ਲੈਣਾ ਦੇਣਾ ਨਹੀਂ ਹੈਗਾ ਕਿ ਉਹ ਕਰੂਗਾ ਕਿ ਨਹੀਂ ਕਰੂਗਾ। ਉਹ ਤਾਂ ਜਿਵੇਂ ਬੇਲਗਾਮ ਜਿਵੇਂ ਕਹਿੰਦੇ ਵੀ ਗਲੀ ਚੁਕੁੰਦਾ

0: ਹੁੰਦਾ ਠੀਕ ਹੈ ਵੀ ਉਹਦਾ ਕੰਮ ਹੀ ਇਹ ਹੈ ਉਹ ਹਾਲਾਤ ਹੋਏ ਵੇ ਆ ਪੋਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦਾ ਕਿਉਂਕਿ ਹੁਣ ਉਹਨੂੰ ਕੋਈ ਦਿਸਦਾ ਨੀ ਮੂਹਰੇ ਹੋਰ
1: ਹਾਂਜੀ ਮਤਲਬ ਗੱਲ ਇਹ ਆ ਕਿ ਉਸ ਤੋਂ ਇਲਾਵਾ ਜੇ ਕਾਮਰੇਡਾਂ ਦਾ ਤੁਸੀਂ ਦੇਖੋ ਕਿ ਕਾਮਰੇਡਾਂ ਨੇ ਵੀ ਇਸ ਵਿਸ਼ੇ ਨੂੰ ਬਹੁਤ ਚੱਕਿਆ ਹੋਇਆ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਜੋ ਮੈਂ ਪਰਸਨਲੀ ਸੋਚਦਾ ਸੀਗਾ ਕਿ ਦੇਖੋ ਜੇ ਮੰਨ ਲਓ ਉਸ ਅਰਦਾਸ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਕਰ ਲਿਆ ਜਾਵੇ ਕਿ ਜਿੰਨੇ ਮਰੇ ਨੇ ਜੋ ਜਿੰਨੇ ਉਸ ਵਕਤ ਦੇ ਵਿੱਚ ਕਿਸੇ ਵੀ ਮਤਲਬ ਕਿ ਕਿਸੇ ਵੀ ਰੂਪ ਦੇ ਵਿੱਚ ਕਿਸੇ ਦੀ ਗੋਲੀ ਨਾਲ ਵੀ ਸ਼ਿਕਾਰ ਤਾਂ ਉਹ ਸ਼ਾਇਦ ਨੈਰੇਟਿਵ ਟੁੱਟ ਜਾਂਦਾ ਪਰ ਹੁਣ ਕੀ ਆ ਕਿ ਜਥੇਦਾਰ ਸਾਹਿਬ ਨੇ ਤੁਹਾਨੂੰ ਪਤਾ ਹੀ ਆ ਬੇਸਿਕਲੀ ਕੀ ਆ ਕਿ ਸੁਖਬੀਰ ਸਿੰਘ ਬਾਦਲ ਹੋਰੀ ਕਦੇ ਫਿਲਮ ਦੇ ਵਿੱਚੋਂ ਆਪਦਾ ਭਵਿੱਖ ਲੱਭਦੇ ਆ ਕਿਉਂਕਿ ਜਿਸ ਦਿਨ ਇਹ ਐਲਾਨ ਹੋਇਆ ਸੀ ਉਸੇ ਦਿਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਿੰਡਾਂ ਚ ਫਿਲਮਾਂ ਦਿਖਾਵਾਂਗੇ ਮੈਂ ਕਿਹਾ ਫਿਲਮਾਂ ਕਿੱਦਾਂ ਦਿਖਾਉਣੀਆਂ ਜੀ ਤੁਸੀਂ ਅਜੇ ਤਿਆਰੀ ਕਰ ਰਹੇ ਹੋ ਲੋਕਾਂ ਨੇ ਤੇ ਫਿਲਮ ਵੇਖ ਵੀ ਲਈ ਹੈ ਵਿਖਾ ਵੀ ਦਿੱਤੀ ਹੈ ਪਿੰਡਾਂ ਚ ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਐਲਾਨ ਜਿਹੜੇ ਦੋਨੇ ਸੇਮ ਦੇ ਇੱਕੋ ਦਿਨ ਹੋਏ ਸਨ ਸੁਖਬੀਰ ਸਿੰਘ ਬਾਦਲ ਬਹੁਤ ਹੀ ਮੈਂ ਕਹੂੰਗਾ ਕਿ ਹਲਕੀ ਰਾਜਨੀਤੀ ਕਰ ਰਹੇ ਨੇ ਉਹਨਾਂ ਦੀ ਰਾਜਨੀਤੀ ਦੀ ਜਿਹੜੀ ਜ਼ਮੀਨ ਆ ਉਹਦੀ ਪਰਤ ਉਹਦੀ ਸਟਾ ਬਹੁਤ ਕਮਜ਼ੋਰ ਆ ਤੋ ਇਸ ਕਰਕੇ ਮਤਲਬ ਕਿ ਇਹਨਾਂ ਦੋਨਾਂ ਐਲਾਨਾਂ ਨੂੰ ਜਿਹੜੇ ਇੱਕੋ ਦਿਨ ਆਏ ਸੀ ਜੋੜਿਆ ਜਾ ਰਿਹਾ ਸੀ ਅਕਾਲੀ ਪੋਲਿਟਿਕਸ ਦੇ ਨਾਲ ਚਲੋ ਮੈਂ ਤਾਂ ਨਹੀਂ ਜੋੜਦਾ ਪਰ ਅਕਾਲੀ ਪੋਲਿਟਿਕਸ ਦਾ ਜਿਹੜਾ ਹਾਲ ਆ ਉਹ ਇਹੋ ਹੀ ਆ ਕਿ ਕਦੇ ਉਹ ਵੀਡੀਓ ਦੇ ਆਧਾਰ ਤੇ ਸੋਚਦੇ ਕਿ ਸਾਡੀ ਸਰਕਾਰ ਬਣ ਜਾਊਗੀ ਕਦੇ ਉਹ ਕਹਿੰਦੇ ਨੇ ਕਿ ਫਿਲਮ ਦੇ ਆਧਾਰ ਤੇ ਜਦਕਿ ਮੈਂ ਕਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਜੇ ਤੁਹਾਡੇ ਉਲਟ ਪ੍ਰੋਜੈਕਟਰ ਤੇ ਉਹਨਾਂ ਨੇ ਬੀਬੀ ਖਾਲੜਾ ਦੀ ਇੰਟਰਵਿਊ ਚਲਾ ਦਿੱਤੀ ਆਮ ਆਦਮੀ ਪਾਰਟੀ ਦਾ ਤਾਂ ਤੁਸੀਂ ਕਿੱਧਰ ਨੂੰ ਭੱਜੋਗੇ
0: ਬਿਲਕੁਲ ਬਿਲਕੁਲ ਬਿਲਕੁਲ
1: ਕਿਉਂਕਿ ਇਤਿਹਾਸ ਜਿਹੜਾ ਹੁੰਦਾ ਆ ਨਾ ਉਹ ਤੇ ਤੁਹਾਨੂੰ ਪਤਾ ਬਰੂਟਲ ਹੁੰਦਾ ਹੈ ਬੜਾ ਕਰੂਰ ਹੁੰਦਾ ਤਾਂ ਇਤਿਹਾਸ ਦੇ ਵਿੱਚ ਸਭ ਕੁਛ ਪਿਆ ਕਿ ਕਿਵੇਂ ਅਕਾਲੀ ਦਲ ਬਾਦਲ ਔਰ ਖਾਸ ਤੌਰ ਤੇ ਜਦੋਂ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਇਹ ਐਂਟਰੀ ਮਾਰਦੇ ਆ ਰਾਜਨੀਤੀ ਦੇ ਵਿੱਚ ਤਾਂ ਆਪਣਾ ਜੋ ਉਹਨਾਂ ਦਾ ਗੋਲ ਪੋਸਟ ਸੀ ਬਾਦਲ ਕਾ ਖੁਦ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਨੇ ਸ਼ਿਫਟ ਕਰ ਲਿਆ ਸੀ ਕਿੱਥੇ ਤੇ ਉਹ ਤੁਹਾਨੂੰ ਪਤਾ ਭੋਗਾਂ ਤੇ ਜਾਂਦੇ ਸਨ ਧਰਮ ਯੁੱਧ ਮੋਰਚਾ ਪਲਾਂ ਟਮਕਾਂ ਵੀ ਅਪੀਲਾਂ ਕਰਦੇ ਸਨ ਕਿ ਵੈਰਕਾ ਛੱਡ ਦਿਓ ਤੇ ਕਿੱਥੇ ਫਿਰ ਜਦੋਂ ਆਪਦੇ ਮੁੰਡੇ ਲਾਂਚ ਕਰਨੇ ਸੀਗੇ ਤਾਂ ਇਹਨਾਂ ਨੇ ਪੰਥਕ ਤੋਂ ਪੰਜਾਬੀ ਪਾਰਟੀ ਦਾ ਦਮ ਭਰ ਲਿਆ ਸੀ
0: ਅੱਛਾ ਪੰਜਾਬ ਦਾ ਡੀਜੀਪੀ ਹੁਣ ਤੱਕ ਤਾਂ ਮੇਰੇ ਖਿਆਲ ਟੈਂਪਰੇਰੀ ਸੀਗਾ ਤੇ ਹੁਣ ਕਹਿੰਦੇ ਪੱਕਾ ਡੀਜੀਪੀ ਮਿਲ ਸਕਦਾ ਪੰਜਾਬ ਨੂੰ
1: ਹਾਂਜੀ ਦੇਖੋ ਟੈਂਪਰੇਰੀ ਸੀਗਾ ਤੇ ਟੈਂਪਰੇਰੀ ਡੀਜੀਪੀ ਤੋਂ ਬਾਅਦ ਹੁਣ ਹੋ ਸਕਦਾ ਕਿ ਰੈਗੂਲਰ ਆ ਜਾਵੇ ਕਿਉਂਕਿ ਯੂਪੀਐਸਸੀ ਨੇ ਸ਼ਾਰਟ ਲਿਸਟ ਕੀਤਾ ਹੈ ਤਿੰਨ ਨਾਮਾਂ ਨੂੰ ਉਹਦੇ ਵਿੱਚ ਹੈਗੇ ਨੇ ਸ਼ਰਦ ਸਤਿਆ ਚੌਹਾਨ ਤੇ ਅੱਜ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਇੱਕ ਹੈਗੇ ਨੇ ਹਰਪ੍ਰੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਮੇਰੇ ਜ਼ਿਲ੍ਹੇ ਤੋਂ ਨੇ ਮੁਕਤਸਰ ਤੋਂ ਇਹਨਾਂ ਦਾ ਪਿੰਡ ਹੈ ਛੋਟਾ ਜਿਹਾ
0: ਜੀ ਜੀ
1: ਤੇ ਸ਼ਰਦ ਸਤਿਆ ਚੌਹਾਨ ਕਮਜ਼ੋਰ ਪੈ ਜਾਂਦੇ ਕਿਉਂਕਿ ਹਰਪ੍ਰੀਤ ਸਿੱਧੂ ਤੁਹਾਨੂੰ ਪਤਾ ਐਕਟਿਵ ਨਹੀਂ ਇਹਨਾਂ ਨੂੰ ਐਕਟਿਵ ਕੀਤਾ ਗਿਆ ਸੀਗਾ ਬੇਸਿਕਲੀ
0: ਕੈਪਟਨ ਅਮਰਿੰਦਰ ਸਿੰਘ ਨੇ
1: ਕੈਪਟਨ ਅਮਰਿੰਦਰ ਸਿੰਘ ਸਰਕਾਰ ਬਿਲਕੁਲ ਤਾਂ ਉਸ ਵੇਲੇ ਇਹਨਾਂ ਨੂੰ ਐਕਟਿਵ ਕੀਤਾ ਗਿਆ ਸੀਗਾ ਬਟ ਬਾਅਦ ਦੇ ਵਿੱਚ ਫਿਰ ਤੁਹਾਨੂੰ ਪਤਾ ਰੌਲਾ ਪੈ ਗਿਆ ਬਹੁਤ ਬੁਰੀ ਤਰ੍ਹਾਂ ਤੇ ਕਸੂਤੇ ਫਸ ਗਏ
0: ਕਿਉਂਕਿ ਬੰਦਾ ਇਮਾਨਦਾਰ ਸੀਗਾ ਜਦੋਂ ਉਹਨੇ ਲਿਸਟਾਂ ਬਣਾ ਤੀਆਂ ਫਿਰ ਉਹਨੂੰ ਡੈਪੂਟੇਸ਼ਨ ਤੇ ਭੇਜਤਾ
1: ਬਿਲਕੁਲ ਬਿਲਕੁਲ ਉਹ ਬੰਦਾ ਇਦਾਂ ਦਾ ਇਹ ਆ ਕਿ ਉਹ ਕਿਸੇ ਦੀ ਗੱਲ ਨੀ ਸੁਣਦਾ ਮਜੀਠੀਏ ਦੇ ਨਾਲ ਵੀ ਉਹਨਾਂ ਦੀ ਪਹਿਲਾਂ ਰਿਸ਼ਤੇਦਾਰੀ ਸੀ ਪਰ ਬਾਅਦ ਦੇ ਵਿੱਚ ਉਹਨਾਂ ਦਾ ਫੇਕਿਆ ਮਤਲਬ ਕਿ ਕਾਫੀ ਕੁਛ ਹੋਇਆ ਤੋ ਇਸ ਵਾਸਤੇ ਉਹਨਾਂ ਦਾ ਸੰਭਵ ਨਹੀਂ ਲੱਗਦਾ ਬਟ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜੇ ਆਪਾਂ ਦੂਜੇ ਪਾਸੇ ਵੇਖੀਏ ਤਾਂ ਸ਼ਰਦ ਸਤਿਆ ਚੌਹਾਨ ਉਹ ਨੇ ਜੋ ਵਿਜੀਲੈਂਸ ਨੂੰ ਹੈਡ ਕਰਦੇ ਨੇ ਤੇ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਹੈਡਕੁਆਟਰ ਤੇ ਸੀਬੀਆਈ ਦੀ ਰੇਡ ਪਈ ਸੀ ਰੇਡ ਪਈ ਸੀਗੀ ਸੀਬੀਆਈ ਦੀ ਤੇ ਫਿਰ ਉਹ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦੇ ਹੀ ਜਿਹੜੇ ਖਾਸਮ ਖਾਸ ਰੇਡਰ ਆ ਓਪੀ ਰਾਣਾ ਉਹ ਤੇ ਦੋ ਵਿਚੋਲੀਏ ਸਾਡੇ ਸ਼ਹਿਰ ਦੇ ਮਲੋਟ ਦੇ ਵਿੱਕੀ ਹੋਰੀ ਵਿੱਕੀ ਐਂਡ ਸੰਸ ਤਾਂ ਬਾਈ ਉਹ ਦੋਨੇ ਜਿਹੜੇ ਆ ਦੋਨੇ ਤਿੰਨੇ ਉਹ ਫਸ ਗਏ ਤਾਂ ਉਹਨਾਂ ਦੇ ਖਿਲਾਫ ਚਾਰਜਸ਼ੀਟ ਫਾਈਲ ਹੋ ਗਈ ਆ ਇਹਦਾ ਮਤਲਬ ਆ ਕਿ ਸ਼ਰਦ ਸਤਿਆ ਚੌਹਾਨ ਕਿਉਂਕਿ ਚਾਰਜਸ਼ੀਟ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿਹੜਾ ਓਪੀ ਰਾਣਾ ਸੀਗਾ ਉਹ ਵੱਡੇ ਸਾਹਿਬ ਦਾ ਜ਼ਿਕਰ ਕਰ ਰਿਹਾ ਸੀ ਅਤੇ ਜਿਹੜਾ ਵਿਜੀਲੈਂਸ ਹੈਡਕੁਆਟਰ ਆ ਉਹ ਰਿਸ਼ਵਤਖੋਰੀ ਦਾ ਅੱਡਾ ਬਣ ਚੁੱਕਾ ਸੀਗਾ ਤੋ ਇਹ ਸਾਫ਼ ਹੈ ਸੰਕੇਤ ਹੈ ਕਿ ਉਹਨਾਂ ਦਾ ਪਤਾ ਕੱਟ ਜਾਏਗਾ ਤੇ ਰਹੇਗਾ ਕੌਣ

0: और अब यादव जेडे मौजूदा कार्यकारी डीजीपी ने जिन्होंने कार्यकारी का वैसे रिकॉर्ड बना दिता ओदा मान साहब कहते होंगे कि लो जी जथेदार भी कार्यकारी होंगे तो बिलकुल हो सकते है जी क्योंकि डीजीपी भी इन्ना चिर कार्यकारी रेंदे ने तो खैर हुण इह देखना होगा कि फाइनल लिस्ट जदों मोर लगती है तो उहदे विच पता किसका पैंदा पर मेरा यह मनना है कि गौरव यादव क्योंकि उन्हां दी अरविंद केजरीवाल नाल भी गुडवैल है उन्हां दी अमित शाह होरां नाल भी गुडवैल है और बड़ा बैलेंस बना के चलते ने ठीक है परफॉर्मेंस तुसीं पंजाब पुलिस दे लिहाज नाल नंबर वध घट दे सकदे हो बट पोलिटिकली जो एक डीजीपी जिहड़ा हुंदा है मतलब कि मैनेज करके चलदा पॉलिटिक्स नूं उहदे विच उह फिट बैंदे ने पूरा
1: ਨਹੀਂ ਬਿਲਕੁਲ ਤੁਹਾਡੀ ਸਰ ਗੱਲ ਸਹੀ ਹੈ ਜੀ ਗੁਰਪ੍ਰੀਤ ਸਿੱਧੂ ਨੂੰ ਨਹੀਂ ਲਿਆਉਣਗੇ ਕਿਉਂਕਿ ਉਹ ਇਹਨਾਂ ਦੇ ਲਈ ਮੁਸੀਬਤ ਹਰਪ੍ਰੀਤ ਸਿੱਧੂ ਨੂੰ ਉਹ ਤਾਂ ਇਹਨਾਂ ਲਈ ਮੁਸੀਬਤ ਬਣ ਸਕਦਾ ਤੇ ਖੈਰ ਅਬੋਹਰ ਦੇ ਮੇਅਰ ਦਾ ਮੁੱਦਾ ਗਵਰਨਰ ਕੋਲ ਪਹੁੰਚਿਆ ਜੀ
0: ਦੇਖੋ ਇੱਥੇ ਚੱਲਿਆ ਜਾਖੜ ਜੋਰ ਬਈ ਮੋਰਿੰਡਾ ਅਬੋਹਰ ਤੇ ਕਪੂਰਥਲਾ ਤਿੰਨਾਂ ਜਗ੍ਹਾ ਤੇ ਝਾੜੂ ਬਿਲਕੁਲ ਫੇਲ ਹੋ ਗਿਆ अच्छा गल यह कि कपूरथला दे विच राणा गुरजीत दे नाल खेला हो गया राणा गुरजीत ने बड़ा रौला पाया कि देखो जी साढ़े 27 सीट दूजे पासे 20 सीट इन्होंने मेयर ऐलान याद होना तक फिर चन्नी साहब का मोरिंडा की होया कि कमाल वेखो झाड़ू वाले की करते यह भी इतिहास ही सिरजते ने पटू इन्हों का कम इतिहास बनाना ही आ इन्हों का मोरिंडे दे विच एक भी कौंसलर नहीं जितया एक भी हिसाब ला लो इन्हों ने की करिया कि कुछ अकाली जिहड़े जिते सी एक दो ही जिते अजकल तुहानू पता ही आ ते कुछ आजाद इधर उधर जुगाड़ करके एक भी नहीं जितया ते एन मौके ते धक्केशाही करके आपदा इन्होंने प्रधान बनाया वो चन्नी साहब की वीडियो तुसीं देखी होनी आ कि किन्ने गुस्से दे विच पुलिस वालिआं नाल टकरा रहे आ बुरा हाल बौंके दिहाड़े पर इन दोनों ही केसां दे विच जे तुसीं देखोगे तां कोई जे जथेबंदक तौर ते आपां वेखीए कोई ज्यादा मतलब कि पार्टी पद्धर ते नहीं मसला होया जे आपां वेखीए ना पार्टी पद्धर ते कोई मतलब कि एक जिवें एक दूजे नेता दे नाल हुंदा जी वी मसलन एक नेता है जिहड़ा कला रह जांदा है आपदे इलाके च राणा गुरजीत दे नाल भी अजिहा ही होया जी ते चन्नी दे नाल भी अजिहा ही होया पर तुसी जाखड़ां दी पावर देखो फिर इत्थे हुंदा की है कि इत्थे इन्हां दे बंदे ज्यादा जिते सन वधेरे जिते सन बहुमत दे विच सी भाजपा मेयर बनाउणा सीगा इन्हां ने की करिया कि कमिश्नर ते जिहड़े डिप्टी कमिश्नर आए उन्हां ने ਐਲਾਨ ਦਿੱਤਾ ਕਿ ਮੇਅਰ ਹੈਗਾ ਜੀ ਆਮ ਆਦਮੀ ਪਾਰਟੀ ਵਾਲਿਆਂ ਦਾ ਜਦਕਿ ਉੱਥੇ ਘੱਟ ਗਿਣਤੀ ਚ ਸਨ ਹੋਇਆ ਇਹ ਕਿ ਗਿਣਤੀ ਜਦੋਂ ਕੀਤੀ 1, 2, 5, 50 ਜਿਵੇਂ ਨੀ ਚੱਲਦੀ ਗਿਣਤੀ ਉਵੇਂ 1, 2, 5, 15 ਇੱਧਰ 20, 30 ਤਾਂ ਹੱਥ ਖੜੇ ਕਰਾਏ ਗਏ ਵੀ ਇੱਧਰ ਤਾਂ 30 ਹੋ ਗਿਆ ਜੀ ਉਹ ਕਹਿੰਦੇ ਵੀ 29 ਤਾਂ ਸਾਡੇ ਨਾਲ ਬੈਠੇ ਨੇ ਇਹ ਇਹਨਾਂ ਦੇ ਕਿਵੇਂ ਹੋ ਗਏ ਕਿਉਂਕਿ ਟੋਟਲ ਤਾਂ 50 ਦੇ ਕਰੀਬ ਸੀ ਉਥੋਂ ਫਿਰ ਰੌਲਾ ਪਿਆ ਇੰਨਾ ਜ਼ਬਰਦਸਤ ਰੌਲਾ ਪਿਆ ਕਿ ਸੁਨੀਲ ਜਾਖੜ ਆ ਗਏ ਜਾਖੜ ਦੇ ਭਤੀਜੇ ਜਿਹੜੇ ਸੰਦੀਪ ਜਾਖੜ ਆ ਉਹ ਕਾਰ ਦੇ ਅੱਗੇ ਲੇਟ ਗਏ ਅਫਸਰਾਂ ਦੀ ਕਾਰ ਅੱਗੇ ਇੰਨਾ ਰੌਲਾ ਪਿਆ ਜੀ ਕਿ ਰਾਤ ਨੂੰ ਰਿਜ਼ਲਟ ਹੀ ਬਦਲਣਾ ਪਿਆ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਮੇਅਰ ਚੁਣਿਆ ਸੀਗਾ ਮੇਅਰ ਦੀ ਚੋਣ ਹੀ ਰੱਦ ਹੋ ਗਈ ਇਹ ਹੁੰਦੀ ਆ ਪਾਵਰ ਤਾਂ ਮੈਂ ਪ੍ਰਾਣ ਸੀਗਾ ਕਿ ਵੇਖ ਲਓ ਕਾਂਗਰਸ ਦੇ ਕੱਲੇ ਕੱਲੇ ਪਲੇਅਰ ਜਿਹੜੇ ਵਿਚਾਰੇ ਜਿੱਤ ਕੇ ਹਾਰ ਗਏ ਕਿਸੇ ਨੇ ਕਿਸੇ ਦੀ ਮਤਲਬ ਕਿ ਸੋਧੀ ਨਹੀਂ ਲਈ ਕਿਸੇ ਨੇ ਕਿਸੇ ਦਾ ਕੋਈ ਸਾਫ ਹੀ ਨਹੀਂ ਦਿੱਤਾ ਤੇ ਇੱਥੇ ਮੈਨੂੰ ਲੱਗਦਾ ਕਿ ਉੱਤੋਂ ਫੋਨ ਹੋਇਆ ਹੋਏਗਾ ਕਿ ਤੁਸੀਂ ਹਿਸਾਬ ਲਾ ਲਓ ਅਫਸਰਾਂ ਨੇ ਰਾਤੋ ਰਾਤ ਰਿਜ਼ਲਟ ਹੀ ਬਦਲ ਦਿੱਤਾ ਹੁਣ ਉਹ ਮਾਮਲਾ ਜਿਹੜਾ ਉਹ ਗਵਰਨਰ ਦੇ ਕੋਲ ਵੀ ਪਹੁੰਚ ਗਿਆ ਯਾਨੀ ਇਹ ਫਰਕ ਹੈ ਕਾਂਗਰਸ ਖਿੰਡੀ ਪੁੰਡੀ ਦਾ ਤੇ ਭਾਜਪਾ ਜਿਹੜੀ ਕਿ ਹਾਲੇ ਪੈਰ ਪਸਾਰ ਰਹੀ ਹੈ ਕਿ ਉਹਦਾ ਭਾਜਪਾ ਦਾ ਅਸਰ ਦੇਖੋ ਤੇ ਕਾਂਗਰਸ ਦਾ ਅਸਰ ਦੇਖੋ
1: ਅੱਛਾ ਮੁੱਖ ਮੰਤਰੀ ਸਾਹਿਬ ਪਾਸਣੇ ਤੋਂ ਵਾਪਸ ਆਏ ਕਿ ਨਹੀਂ
0: ਹਾਲੇ ਨਹੀਂ ਆਏ ਮੈਨੂੰ ਲੱਗਦਾ ਕਿ ਅੱਜ ਭਲਕ ਆ ਜਾਣਗੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹ ਵੀ ਇੱਕ ਵੱਡਾ ਸਵਾਲ ਹੈ ਮੈਨੂੰ ਲੱਗਦਾ ਆ ਗਏ ਹੋਣੇ ਆ ਤਾਂ ਆ ਕੇ ਹੀ ਜਿਹੜਾ ਆਪਾਂ ਡੀਜੀਪੀ ਦਾ ਕਿਹਾ ਕਿ ਫਾਈਨਲ ਹੋਏਗਾ ਨਾਮ ਤੇ ਇੱਕ ਤੇ ਮੋਹਰ ਲੱਗੇਗੀ ਜਦੋਂ ਆ ਜਾਣਗੇ ਉਹਨਾਂ ਦੇ ਸਾਈਨ ਦੇ ਨਾਲ ਹੀ ਡੀਜੀਪੀ ਜਿਹੜਾ ਫਾਈਨਲਾਈਜ਼ ਹੋਏਗਾ
1: ਹਰੇ ਪੈਨ ਨਾਲ ਸਾਈਨ ਕਰਨੇ ਉਹਨਾਂ ਨੇ ਆ ਕੇ

0: ਹਾਂਜੀ ਹਰਾ ਪੈਨ ਤੇ ਤੁਹਾਨੂੰ ਪਤਾ ਹੀ ਆ, ਮੈਂ ਤੇ ਕੱਲ ਵੀ ਕਿਹਾ ਸੀਗਾ ਕਿ ਹਰਾ ਪੈਨ ਇਹੋ ਜਿਹਾ ਹੈ ਕਿ ਵੇਖੋ ਇਹਨਾਂ ਨੇ ਭਰਤੀ ਕੀਤੀ ਸੀ ਐਕਸਾਈਜ਼ ਐਂਡ ਜਿਹੜਾ ਟੈਕਸੇਸ਼ਨ ਡਿਪਾਰਟਮੈਂਟ ਹੁੰਦਾ ਉਹਦੇ ਵਿੱਚ, ਤਾਂ ਉਹ ਭਰਤੀ ਵੀ ਜਿਹੜੀ ਆ ਉਹ ਪਾਰਦਰਸ਼ਤਾ ਦੀ ਕਮੀ ਦੇ ਚੱਲਦਿਆਂ ਅੱਧ ਵਿਚਕਾਰ ਲਟਕ ਗਈ ਆ ਜੀ। ਤੇ ਮੈਂ ਕਿਹਾ ਇਹ ਜਿਹੜਾ ਹਰਿਆਊ ਪਿੰਨ ਸੀਗਾ ਨਾ ਇਹ ਖਤਮ ਹੋ ਰਿਹਾ ਹੌਲੀ ਹੌਲੀ, ਕਿਉਂਕਿ ਵੇਖੋ ਇਹ ਕਹਿੰਦੇ ਕਿ ਸਾਡੀ ਭਰਤੀ, ਇਹਨਾਂ ਨੇ ਤੇ ਸਲੋਗਨ ਬਣਾ ਰੱਖਿਆ ਔਰ ਕਿੰਨਾ ਨਾਟਕ ਕਿੰਨਾ ਪ੍ਰਪੰਚ ਕਰਦੇ ਨੇ ਨਿਯੁਕਤੀਆਂ ਪੱਤਰ ਵੇਲੇ, ਉਹ ਬੱਚਿਆਂ ਨੂੰ ਲੈ ਆਉਂਦੇ ਆ ਸਟੇਜ ਤੇ ਕਿ ਤੇਰੇ ਪੈਸੇ ਤਾਂ ਨੀ ਲੱਗੇ ਨੌਕਰੀ ਲੈਣ ਲੱਗੇ ਫਲਾਂ ਟਮਕਾ। ਤਾਂ ਹੁਣ ਜਿਹੜੀ ਭਰਤੀ ਇੰਸਪੈਕਟਰਾਂ ਦੀ ਰੋਕੀ ਗਈ ਆ, ਦਰ ਅਸਲ ਉਹਦੇ ਵਿੱਚ ਇਹੋ ਆ ਕਿ ਜਿਹੜਾ ਰਿਜ਼ਲਟ ਇਹਨਾਂ ਨੇ ਡਿਕਲੇਅਰ ਕੀਤਾ ਹੈ ਉਸ ਰਿਜ਼ਲਟ ਦੇ ਵਿੱਚ ਕਿਤੇ ਨਾ ਕਿਤੇ ਟ੍ਰਾਂਸਪੇਰੈਂਸੀ ਦੀ ਕਮੀ ਆ, ਤਾਂ ਹੀ ਉਹ ਰਿਜ਼ਲਟ ਜਿਹੜਾ ਉਹ ਰੋਕਿਆ ਗਿਆ, ਹੋਲਡ ਕਰ ਲਿਆ ਗਿਆ।
1: ਅੱਛਾ ਜੀ, ਹੁਣ ਆਹ ਦੱਸੋ ਕਿ SIR ਦੇ ਵਿੱਚ ਕਿਹੜੀ ਨਵੀਂ ਕੋਈ ਮੱਦ ਜੋੜੀ ਹੈ ਬਰੀਫ ਦੇ ਵਿੱਚ?
0: SIR ਚੱਲ ਰਹੀ ਆ, SIR ਤੁਹਾਨੂੰ ਪਤਾ ਹੀ ਆ ਕਿਉਂ ਜ਼ਰੂਰੀ ਆ, ਕਿਉਂਕਿ ਇਹਦੇ ਤੋਂ ਬਾਅਦ ਫਿਰ ਹੁਣ ਤਾਂ ਰੌਲਾ ਗਾਂ ਦੀ ਗਾਂ ਹੀ ਚਲਾ ਗਿਆ ਕਿ ਪਾਸਪੋਰਟ ਵੀ ਜਿਹੜਾ ਉਦੋਂ ਤੱਕ ਨਹੀਂ ਮਿਲੇਗਾ ਜੇ SIR ਦੇ ਵਿੱਚ ਨਾਂ ਨਹੀਂ ਆ, ਕਿਉਂਕਿ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ। ਤਾਂ ਨਵਾਂ ਨਿਯਮ ਇਹ ਆ ਕਿ ਨਵਾਂ ਵੋਟਰ ਜਿਹੜਾ ਹੈ, ਯਾਨੀ ਜਿਹਨੇ ਫਸਟ ਟਾਈਮ ਵੋਟਰ ਬਣਨਾ, ਤਾਂ ਉਹਦੇ ਲਈ ਉਹਨੂੰ ਮਾਤਾ ਪਿਤਾ ਦਾ ਜਿਹੜਾ SIR ਦਾ ਵੀਰਵਾ ਉਹ ਜ਼ਰੂਰੀ ਆ। SIR ਦਾ ਵੀਰਵਾ ਮਤਲਬ ਇਹ ਆ ਕਿ ਫਰਜ਼ ਕਰੋ ਮੇਰਾ ਬੱਚਾ ਹੁਣ ਅੱਜ ਹੈਗਾ ਹੈ 17 ਸਾਲ ਦਾ, ਲਾ ਲਓ 18 ਸਾਲ ਦਾ, ਵੈਸੇ ਹੈ ਨਹੀਂ ਹੈ, ਇੱਕ ਮੈਂ ਸਿਰਜਣਾ ਕਰ ਰਿਹਾ। ਹਾਂਜੀ ਹਾਂਜੀ, ਉਹ ਫਸਟ ਟਾਈਮ ਵੋਟਰ ਬਣ ਜਾ ਰਿਹਾ, ਤਾਂ ਉਹਨੂੰ SIR ਦੇ ਵਿੱਚ ਅਸੀਂ ਦੋਨੇ ਜੀ ਹੈਗੇ ਆ ਪਹਿਲਾਂ ਸਬੂਤ ਦੇਣਾ ਪਊਗਾ। ਜੇ ਮੰਨ ਲਓ ਅਸੀਂ ਨਹੀਂ ਆ ਤਾਂ ਉਹ ਵੀ ਬਾਹਰ ਆ। ਯਾਨੀ ਨਾਗਰਿਕਤਾ ਦਾ ਇੱਕ ਬਹੁਤ ਵੱਡਾ ਇਸ਼ੂ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਬਣ ਜਾ ਰਿਹਾ ਜੀ।
1: ਬਹੁਤ ਬਹੁਤ ਧੰਨਵਾਦ ਮਿੰਟੂ ਵੀਰ, ਅਗਲੇ ਐਤਵਾਰ ਫਿਰ ਮਿਲਦੇ ਹਾਂ ਜੀ, ਤਦ ਤੱਕ ਆਪਣਾ ਖਿਆਲ ਰੱਖੋ, ਰੱਬ ਰੱਖੋ,
0: ਰੱਬ ਰੱਖੇ।
1: ਸਾਂਝੇ ਮਿੰਟੂ, ਗੁਰੂਸਰੀਆ ਤੇ ਬਾਪੂ ਦੀਆਂ ਜਲੇਬੀਆਂ ਕਾਰਨਰ ਸਟੋਨ ਚ ਜਿਹੜਾ ਲੱਗਿਆ ਹੁੰਦਾ ਹੈ, ਅੱਜ ਵੀ ਲੱਗਿਆ ਹੋਇਆ ਉੱਥੇ ਟਰੱਕ ਜੀ, ਤੇ ਉੱਥੇ ਜਾ ਕੇ ਜ਼ਰੂਰ ਕੋਸ਼ਿਸ਼ ਕਰੋ ਵਧੀਆ ਜਲੇਬੀਆਂ, ਦੇਸੀ ਘਿਓ ਦੀਆਂ ਤੇ ਨਾਲ ਰਬੜੀ। ਉਹ 3 ਦਿਨ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਸੰਡੇ, ਅੱਛਾ ਦਿਨ ਵਧਾ ਤੇ 5 ਦਿਨ ਹੁਣ ਕਾਰਨਰ ਸਟੋਨ ਚ ਹੋਇਆ ਕਰੂਗਾ, 3 ਵਜੇ ਤੋਂ ਲੈ ਕੇ 8 ਵਜੇ ਤੱਕ ਟਿਮ ਹੋਲਟਨ ਦੇ ਨਾਲ ਜਿਹੜਾ ਲੂਪ ਜਾ ਬਣਿਆ ਉੱਥੇ। ਤੇ ਕਮਰਸ਼ਲ ਸਨੇਹ, ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਾਉਣਾ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ, ਤੇ ਨੰਬਰ ਉਹਨਾਂ ਦਾ 4-3-2-9-1-11-14। ਸਿੱਧੂ ਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ, ਵਨ ਸਟਾਪ ਸ਼ਾਪਿੰਗ ਹੈ, ਪਰਸਨਲ ਟੈਕਸ ਫਾਈਲ ਕਰਨਾ ਹੈ ਕਾਰਪੋਰੇਸ਼ਨ ਦਾ। RRSP RESP ਲਾਈਫ ਇੰਸ਼ੋਰੈਂਸ 4-3-5-6-26-67, ਇਕਬਾਲ ਸਿੱਧੂ ਦਾ ਨੰਬਰ ਹੈ 4-3-5-6-8-2-6-6-7। ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ, ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਕਿਸੇ ਆਫਿਸ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਵਧੀਆ ਰੇਟ ਤੁਹਾਨੂੰ ਲੈ ਕੇ ਦਿੰਦੇ ਨੇ, 4-3-3-5-6-53-58 ਨੰਬਰ ਹੈ। ਨਾਰਥ ਈਸਟ ਆਟੋਮੋਟਿਵ ਸਰਵਿਸ, ਕਾਰ ਮੈਂ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਚੋਪ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰਾਵਸ ਲਈ ਇੰਸਪੈਕਸ਼ਨ ਕਰਵਾਉਣੀ, 4-3-2-50-70-38। ਹਰਦੀਪ ਦਿਓਲ ਦਾ ਨੰਬਰ ਹੈ। ਤੇ ਫਿਕਸ ਆਟੋ ਕੁਲਜ ਦੇ ਮਾਈਕ ਰਾਂ ਦੇਵ ਤਿਰਕ ਵੀਰ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ, ਤੇ 4-3-2-73-88-99 ਉਹਨਾਂ ਦਾ ਨੰਬਰ ਹੈ, 4-0-3-2-7-3-88-89। ਸਾਰੇ ਇੰਸ਼ੋਰੈਂਸ ਕੰਪਨੀ ਨੇ ਆਪੇ ਡੀਲ ਕਰਦੇ ਆ। ਤੇ ਇਹ ਸੀ ਸਾਡਾ ਪ੍ਰੋਗਰਾਮ, ਅਗਲੇ ਸੰਡੇ ਫਿਰ ਮਿਲਦੇ ਹਾਂ, ਤਦ ਤੱਕ ਰੱਬ ਰੱਖਾ।
2: The time is 7 p.m. You are listening to Fairchild Radio, CHKF FM 94.7, a multicultural radio station in Calgary.

0: ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-9

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ

0: 47 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਜੁਲਾਈ ਮਹੀਨੇ ਦੀ 13 ਤਾਰੀਖ ਸੰਨ 2026 ਸ਼ਾਮ ਦੇ 4:07 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਸਵਲੀਨ ਕੌਰ ਜੱਸੜ ਫਿਰ ਜਤਿੰਦਰ ਪੰਨੂ ਹੋਰਾਂ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਇਸ ਤੋਂ ਪਹਿਲਾਂ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ ਦੀ ਸਾਂਝ ਪਾਉਣੀ ਸ਼ੁਰੂ ਕਰੀਏ, ਹੋਰ ਗੱਲਾਂ ਬਾਤਾਂ ਕਰੀਏ, ਮੌਸਮ ਦੀ ਗੱਲ ਕਰ ਲਈਏ। ਜਿਸ ਵੇਲੇ 23 ਕੈਲਗਰੀ ਵਿੱਚ ਧੁੱਪ ਕਾਫੀ ਤਿੱਖੀ ਨਿਕਲੀ ਹੋਈ ਹੈ, ਕੱਲ੍ਹ ਨੂੰ 25 ਅਤੇ 16, ਉਸ ਤੋਂ ਅਗਲੇ ਦਿਨ ਫਿਰ 25 ਅਤੇ 16 ਅਤੇ ਵੀਰਵਾਰ ਨੂੰ 27 ਸੈਲਸੀਅਸ, 26, 28। ਇਸੇ ਤਰ੍ਹਾਂ ਆਹ ਹਫ਼ਤਾ ਸਾਰਾ ਗਰਮਾ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਮਾਰਕੀਟ 'ਤੇ ਵੀ ਚਰਚਾ ਕਰਨੀ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਸਟੇਟ ਆਫ ਫਾਰਮੂਸ ਦੇ ਤਾਜ਼ਾ ਹਾਲਾਤਾਂ ਤੋਂ ਬਾਅਦ ਕਿੱਧਰ ਨੂੰ ਜਾ ਰਹੀਆਂ ਨੇ। ਕਰੰਸੀ ਦੀ ਵੀ ਗੱਲ ਕਰਾਂਗੇ, ਲੇਕਿਨ ਵੱਡੀਆਂ ਖਬਰਾਂ ਦੇ ਵਿੱਚ ਜੋ ਅਸੀਂ ਅੱਜ ਡਿਸਕਸ ਕਰਨਾ ਹੈ ਉਹਨਾਂ ਵਿੱਚ ਡੋਨਲਡ ਟਰੰਪ ਵੱਲੋਂ ਮਿਡਲ ਈਸਟ ਦੇ ਵਿੱਚ ਇੱਕ ਵਾਰ ਫਿਰ ਸ਼ਿਕੰਜਾ ਕੱਸ ਦਿੱਤਾ ਗਿਆ ਅਤੇ ਹੋਰਮੂਜ਼ ਦੇ ਵਿੱਚੋਂ ਲੰਘਣ ਵਾਲੇ ਕਾਰਗੋ ਦੇ ਉੱਤੇ 20% ਲਾਉਣ ਦੀ ਗੱਲ ਕਹਿ ਦਿੱਤੀ ਹੈ। ਵਿਸ਼ਵ ਦੀਆਂ 10 ਸਭ ਤੋਂ ਵੱਧ ਰਹਿਣ ਯੋਗ ਜਗ੍ਹਾ ਦੇ ਵਿੱਚ 10 ਸ਼ਹਿਰ ਜਿਹੜੇ ਦੁਨੀਆ ਦੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਨਵੀਂ ਰਿਪੋਰਟ ਦ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ EIU ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ 10 ਜਿਹੜੇ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਨੇ ਉਹਨਾਂ ਵਿੱਚ ਇੱਕ ਕੈਨੇਡਾ ਦਾ ਵੀ ਹੈ। ਸੋ ਇਹ ਨਵੀਂ ਜਿਹੜੀ ਰੈਂਕਿੰਗ ਹੈ ਇਹ ਕੀ ਹੈ ਅਤੇ ਕਿਸ ਤਰ੍ਹਾਂ ਸਭ ਤੋਂ ਵੱਧ ਰਹਿਣ ਯੋਗ ਸ਼ਹਿਰਾਂ ਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ, ਹਿਸਾਬ ਕਿਤਾਬ ਲਾਇਆ ਜਾਂਦਾ, ਇਹਦੇ 'ਤੇ ਚਰਚਾ ਕਰਾਂਗੇ। ਪਿਛਲੇ ਹਫ਼ਤੇ ਅਸੀਂ ਸਟੈਟਿਸਟਿਕਸ ਕੈਨੇਡਾ ਸਟੈਟਸਕੈਨ ਦੀ ਰਿਪੋਰਟ ਸਾਂਝੀ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਨਇੰਪਲੋਇਮੈਂਟ ਬੇਰੁਜ਼ਗਾਰੀ ਕੈਨੇਡਾ ਦੇ ਵਿੱਚ ਘਟੀ ਹੈ, ਕੈਨੇਡਾ ਦੇ ਵਿੱਚ ਕਾਫੀ ਨੌਕਰੀਆਂ ਪੈਦਾ ਹੋਈਆਂ ਨੇ। ਲੇਕਿਨ ਬਹੁਤ ਹੈਰਾਨੀਜਨਕ ਅੰਕੜੇ ਜਿਹੜੇ ਨੇ ਉਹਨਾਂ ਸੰਬੰਧੀ ਇੱਕ ਰਿਪੋਰਟ ਹੋਰ ਆਈ ਹੈ, ਉਹ ਇਹ ਹੈ ਕਿ ਜਿੰਨੀਆਂ ਨੌਕਰੀਆਂ ਪੂਰੇ ਕੈਨੇਡਾ ਵਿੱਚ ਜੁੜੀਆਂ ਨੇ ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਇਕੱਲੇ ਅਲਬਰਟਾ ਦੇ ਵਿੱਚ ਜੁੜਿਆ। ਸੋ ਇਹਦੇ 'ਤੇ ਅਸੀਂ ਚਰਚਾ ਕਰਾਂਗੇ ਜੀ, ਕਿੰਨੀਆਂ ਕੁ ਜਿਹੜੀਆਂ ਹੈਗੀਆਂ ਨੇ ਜੀ ਇਹ ਜੋਬਸ ਇਕੱਲੇ ਅਲਬਰਟਾ ਨੇ ਜੋੜੀਆਂ ਨੇ। ਅਮਰੀਕਾ ਨਾਲ ਕਾਫੀ ਸੰਬੰਧ ਜਿਹੜੇ ਸੀ ਖਟਾਸ ਵਾਲੇ ਰਹੇ ਨੇ, ਹੈਗੇ ਨੇ। ਕੈਨੇਡੀਅਨਾਂ ਨੇ ਅਮਰੀਕਾ ਜਾਣਾ ਵੀ ਘਟਾ ਦਿੱਤਾ ਸੀ, ਲੇਕਿਨ ਥੋੜ੍ਹਾ ਜਿਹਾ ਫਰਕ ਨਜ਼ਰ ਆਇਆ ਅਤੇ ਕੈਨੇਡੀਅਨ ਵੱਧ ਜਾਣ ਲੱਗੇ ਨੇ USA ਨੂੰ ਫੇਰ। ਇਹਨਾਂ ਅੰਕੜਿਆਂ 'ਤੇ ਗੱਲ ਕਰਾਂਗੇ। ਸਟੈਟਸਕੈਨ ਸਟੈਟਿਸਟਿਕਸ ਕੈਨੇਡਾ ਜੋ ਸਰਕਾਰੀ ਅਦਾਰਾ ਹੈ, ਅੰਕੜਿਆਂ ਦੀ ਖੇਡ ਸਾਰੀ ਉਹਨਾਂ ਦੀ ਹੁੰਦੀ ਹੈ, ਹਿਸਾਬ ਕਿਤਾਬ ਲਾ ਕੇ ਉਹ ਦੱਸਦੇ ਨੇ, ਚਾਹੇ ਉਹ ਪਾਪੂਲੇਸ਼ਨ ਦਾ ਹੋਵੇ, ਚਾਹੇ ਮਹਿੰਗਾਈ ਦਾ ਹੋਵੇ, ਚਾਹੇ ਅਨਇੰਪਲੋਇਮੈਂਟ ਦਾ ਹੋਵੇ, ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਅੰਕੜੇ ਉਹਨਾਂ ਕੋਲ ਸਾਰਾ ਹਿਸਾਬ ਕਿਤਾਬ ਰੱਖਦੀ ਹੈ।

ਕੈਨੇਡੀਅਨ ਸਰਕਾਰ ਪਰ ਕੁਛ ਹਿੱਸਾ ਕੈਨੇਡੀਅਨ ਇਹ ਮੰਨਦੇ ਨੇ ਕਿ ਇਹਨਾਂ ਦੇ ਉੱਪਰ ਰਾਜਨੀਤਿਕ ਪ੍ਰਭਾਵ ਹੈ ਸਟੈਟਸਕੈਨ ਦੇ ਕੋਲ ਰਾਜਨੀਤਿਕ ਪ੍ਰਭਾਵ ਹੈ ਇਸੇ ਤਰ੍ਹਾਂ ਜਦੋਂ ਯੂ ਐਸ ਏ ਦੇ ਨਾਲ ਨਾਰਾਜ਼ਗੀ ਸ਼ੁਰੂ ਹੋਈ ਕੈਨੇਡਾ ਵਾਲਿਆਂ ਦੀ ਤਾਂ ਇੱਕ ਕੰਮ ਉਹਦੇ ਵਿੱਚ ਇਹ ਕੀਤਾ ਸੀ ਕਿ ਜੋ ਅਮਰੀਕਨ ਸ਼ਰਾਬ ਹੈ ਉਹ ਨਾ ਵੇਚੀ ਜਾਵੇ ਕੈਨੇਡਾ ਵਿੱਚ ਅਤੇ ਨਾ ਖਰੀਦੀ ਜਾਵੇ ਇਹ ਸਿਸਟਮ ਚੱਲਿਆ ਬਾਕੀ ਸੂਬੇ ਤਾਂ ਪਿੱਛੇ ਹਟ ਗਏ ਲੇਕਿਨ ਓਨਟੇਰੀਓ ਅਤੇ ਕਿਊਬੈਕ ਵਾਲੇ ਅਜੇ ਵੀ ਅੜੇ ਹੋਏ ਨੇ ਅਤੇ ਉਹ ਜਿਹੜੀ ਜਮ੍ਹਾਂ ਸ਼ਰਾਬ ਪਈ ਹੈ ਉਹਨੂੰ ਸਟੋਰ ਕਰਨ 'ਤੇ ਬੜਾ ਖਰਚਾ ਹੋ ਰਿਹਾ ਸਰਕਾਰਾਂ ਦਾ ਉਹਦੇ ਬਾਰੇ ਰਿਪੋਰਟ ਆਈ ਹੈ ਪੇਸ਼ ਕਰਾਂਗੇ ਅਗਲੀਆਂ ਖਬਰਾਂ ਦੇ ਵਿੱਚ ਅਲਬਰਟਾ ਸਰਕਾਰ ਨੇ ਆਨਲਾਈਨ ਗੈਂਬਲਿੰਗ ਮਾਰਕੀਟ ਜਿਹੜੀ ਹੈ ਉਹ ਖੋਲ੍ਹ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਕਿਸੇ ਸੂਬੇ ਵਿੱਚ ਇਹ ਸਿਸਟਮ ਹੈ ਅਤੇ ਉਹ ਕਿੱਥੇ ਹੈ ਅਤੇ ਇਹਦੇ ਨਾਲ ਕੀ ਹੋਵੇਗਾ ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਆਨਲਾਈਨ ਗੈਂਬਲਿੰਗ ਜਿਹੜੀ ਹੈ ਉਹਨੂੰ ਮਾਰਕੀਟ ਨੂੰ ਖੋਲ੍ਹਿਆ ਜਾ ਰਿਹਾ ਅਲਬਰਟਾ ਵਿੱਚ ਕੈਲਗਰੀ ਸਟੈਂਪੇਡ 2026 ਦੀ ਮੁਕੰਮਲ ਹੋ ਚੁੱਕੀ ਹੈ ਅਤੇ ਇਹਦੇ ਵਿੱਚ ਅੰਕੜੇ ਜਿਹੜੇ ਨੇ ਜੀ ਉਹ ਸਾਹਮਣੇ ਆਏ ਨੇ ਕਿ ਕਿੰਨੇ ਲੋਕਾਂ ਨੇ ਸਟੈਂਪੇਡ ਦੇ ਵਿੱਚ ਭਾਗ ਲਿਆ ਕਿੰਨੇ ਲੋਕਾਂ ਨੇ ਅਟੈਂਡ ਕੀਤਾ ਇਹ ਰਿਪੋਰਟ ਆਪ ਜੀ ਨਾਲ ਸਾਂਝੀ ਕਰਾਂਗੇ ਕੁਛ ਹੋਰ ਖਬਰਾਂ ਜਿਨ੍ਹਾਂ ਦੇ ਵਿੱਚ ਕੈਲਗਰੀ ਦੇ ਵਿੱਚ ਇੱਕ ਲੈਂਡ ਲਾਰਡ ਮਕਾਨ ਮਾਲਕ ਜਿਹੜਾ ਹੈ ਉਸਨੂੰ ਚਾਰਜ ਕੀਤਾ ਗਿਆ ਹੈ ਕਿ ਉਸਨੇ ਰੈਂਟਲ ਪ੍ਰੋਪਰਟੀਆਂ ਦੇ ਵਿੱਚ ਚੋਰੀ ਛੁੱਪੇ ਹੈਡਨ ਕੈਮਰੇ ਲਾਏ ਹੋਏ ਸੀ ਸੋ ਇਹ ਕਿੱਥੇ ਦੀ ਕਹਾਣੀ ਹੈ ਅਤੇ ਕੌਣ ਆ ਜਿਹੜਾ ਫੜਿਆ ਗਿਆ ਇਹਦੇ ਬਾਰੇ ਚਰਚਾ ਕਰਾਂਗੇ ਥੋੜ੍ਹੀ ਬਹੁਤੀ ਗੱਲ ਵਰਲਡ ਕੱਪ ਦੇ ਸੈਮੀਫਾਈਨਲ ਦੇ ਬਾਰੇ ਕਰਾਂਗੇ ਜਿਹੜੇ ਹੋਣੇ ਨੇ ਅਤੇ ਇਸ ਤੋਂ ਇਲਾਵਾ ਜੇਕਰ ਕੋਈ ਸਮਾਂ ਬਚਿਆ ਅਤੇ ਉਹਦੇ 'ਤੇ ਉਸ ਵਿੱਚ ਹੋਰ ਚਰਚਾ ਕੀਤੀ ਜਾਵੇਗੀ ਜਿਸ ਵਿੱਚ ਸਾਹਮਣੇ ਆਇਆ ਕਿ ਅਲਬਰਟਾ ਸਰਕਾਰ ਅਤੇ ਫੈਡਰਲ ਸਰਕਾਰ ਨੇ ਅਤੇ ਆਇਲ ਸੈਂਡ ਕੰਪਨੀਆਂ ਨੇ ਪੈਥਵੇ ਐਗਰੀਮੈਂਟ ਜਿਹੜੇ ਨੇ ਉਹਨਾਂ 'ਤੇ MOU ਸਾਈਨ ਕੀਤੇ ਨੇ ਸੋ ਇਹ ਕੀ ਹੈ ਇਹਦੇ ਬਾਰੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਇਹ ਸਾਰੀਆਂ ਖਬਰਾਂ ਜਿਨ੍ਹਾਂ ਦੇ ਬਾਰੇ ਮੈਂ ਸੰਖੇਪ ਨਾਲ ਦੱਸਿਆ ਵਿਸਥਾਰ ਨਾਲ ਅੱਗੇ ਚੱਲ ਕੇ ਚਰਚਾ ਕਰਾਂਗੇ ਲੇਕਿਨ ਇਸ ਵੇਲੇ ਸਪੋਂਸਰਾਂ ਬਾਰੇ ਜਾਣਕਾਰੀ ਦੇਈਏ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਅਗਰ ਤੁਸੀਂ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ 5878-3212-08 ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਜੇ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ ਤਾਂ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ ਫੋਨ 8252-760-0983 8257-600-983 OSS ਸਮਾਈਲ ਮੈਡੀਕਲ ਇਹ ਕਲੀਨਿਕ ਹੈ ਸਨਰਾਈਜ਼ ਦੇ ਵਿੱਚ ਜਿੱਥੇ ਐਕਸਪਰਟ ਡਾਕਟਰ ਵੀ ਨੇ ਅਤੇ ਫੋਨ ਹੈ 587-600-1497 ਕਿਸੇ ਅਪਾਰਟਮੈਂਟ ਬਣਾਉਣ ਦੀ ਲੋੜ ਨਹੀਂ ਹੈ ਨਵੇਂ ਪੇਸ਼ੈਂਟਸ ਵੀ ਲਏ ਜਾ ਰਹੇ ਨੇ ਸਨਰਾਈਜ਼ ਦੇ ਵਿੱਚ OSS ਸਮਾਈਲ ਮੈਡੀਕਲ ਅਪਾਰਟਮੈਂਟ ਦੀ ਲੋੜ ਨਹੀਂ ਨਵੇਂ ਪੇਸ਼ੈਂਟ ਲਏ ਜਾ ਰਹੇ ਨੇ ਫੋਨ 587-600-1497 5876174696 OSS ਸਮਾਈਲ ਮੈਡੀਕਲ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਕਿ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਫੋਨ ਹੈ ਜੀ 403-903-6657 403-903-6757 ਇਹ ਵਧੀਆ ਡੀਲ ਲੈ ਕੇ ਆਪ ਜੀ ਨੂੰ ਦੇ ਸਕਦੇ ਨੇ ਗੌਰਵ ਸ਼ਰਮਾ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਅਗਰ ਤੁਸੀਂ ਭਰੋਸੇਯੋਗ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰ ਲਓ ਜੀ ਪੰਜਾਬ ਇੰਸ਼ੋਰੈਂਸ 'ਤੇ 403-404-3500 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਜਿੱਥੇ ਬਣਦੀਆਂ ਨੇ 24 ਘੰਟੇ ਖੁੱਲ੍ਹਣ ਵਾਲਾ ਹੈ ਰੈਸਟੋਰੈਂਟ ਅਤੇ 7 ਦਿਨ ਖੁੱਲ੍ਹਦਾ ਹੈ 40 ਤੱਕ ਮਹਿਮਾਨਾਂ ਲਈ ਪ੍ਰਾਈਵੇਟ ਡਾਇਨਿੰਗ ਅਵੇਲੇਬਲ ਹੈ ਅਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਵੀ ਇਹਨਾਂ ਨੂੰ ਤੁਸੀਂ ਮਾਣ ਸਕਦੇ ਹੋ ਜੀ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਪਿਕਸਲ ਫੋਟੋ ਸਟੂਡੀਓ ਸਵਾਨਾ

ਹਜ਼ਾਰ ਦੇ ਵਿੱਚ ਪਾਸਪੋਰਟ ਫੋਟੋ ਸਿਰਫ $7 ਦੀ ਅਤੇ ਫੈਮਿਲੀ ਫੋਟੋ ਬੱਚੇ ਦੀਆਂ ਫੋਟੋ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਫੋਨ ਨੰਬਰ ਹੈ 403-9960 403-9470060 ਪਿਕਸਲ ਫੋਟੋ ਸਟੂਡੀਓ। ਇਸ ਪ੍ਰੋਗਰਾਮ 'ਤੇ ਆਓ ਅੱਗੇ ਚੱਲਦੇ ਹਾਂ ਅਤੇ ਖਬਰਾਂ 'ਤੇ ਵਿਸਥਾਰ ਸਹਿਤ ਚਰਚਾ ਕਰਦੇ ਹਾਂ। ਜਰਾ ਮਾਰਕੀਟ ਦੀ ਗੱਲ ਕਰ ਲਈਏ। ਜੋ ਸਮੁੰਦਰੀ ਰਸਤਾ ਹੈ ਸਟ੍ਰੇਟ ਆਫ ਹਾਰਮੁਜ਼, ਉੱਥੇ ਫਿਰ ਤਣਾਅ ਹੈ। ਉਸ ਕਸ਼ਮਕਸ਼ ਦੇ ਚੱਲਦਿਆਂ ਕੱਚੇ ਤੇਲ ਦੀਆਂ ਕੀਮਤਾਂ ਫਿਰ ਵਧੀਆਂ ਨੇ। ਡਬਲਿਊ ਟੀ ਆਈ ਕਰੂਡ ਆਇਲ ਜੋ ਹੈ ਜੀ ਵੈਸਟ ਟੈਕਸਸ ਇੰਟਰਮੀਡੀਏਟ, ਉਹ ਇਸ ਵੇਲੇ 77-78 ਦੇ ਲਾਗੇ ਟ੍ਰੇਡ ਹੋ ਰਿਹਾ, $77 ਪ੍ਰਤੀ ਬੈਰਲ। ਜੋ ਬ੍ਰੈਂਟ ਕਰੂਡ ਹੈ $83-84 ਦੇ ਲਾਗੇ ਟ੍ਰੇਡ ਹੋ ਰਿਹਾ, 83 ਦੇ ਆਸ ਪਾਸ ਪਰ ਬੈਰਲ। ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਮੁਕਾਬਲੇ $1.41 ਤੁਹਾਨੂੰ ਕੈਨੇਡਾ ਦੇ ਮਿਲ ਸਕਦੇ ਨੇ, $1.41। ਜੇ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ 70 ਸੈਂਟ ਅਮਰੀਕਾ ਦੇ ਉਹਦੇ ਇਵਜ਼ ਵਜੋਂ ਮਿਲ ਜਾਣਗੇ। ਇੱਕ ਅਮਰੀਕਨ ਦੀ ਕੀਮਤ ਇੰਡੀਅਨ ਰੁਪਏ ਦੇ ਮੁਕਾਬਲੇ 96 ਰੁਪੀਜ਼ ਹੈ। ਪਿਛਲੇ ਦਿਨਾਂ ਨਾਲੋਂ ਇਹ ਫਿਰ ਮਜ਼ਬੂਤ ਹੋਇਆ ਅਮਰੀਕਨ ਡਾਲਰ, ਅਤੇ 96 ਰੁਪਏ 93 ਪੈਸੇ ਜਿਹੜੀ ਇਸ ਵੇਲੇ ਹੈ ਜੀ। ਸੋ ਇਹ ਕਾਫ਼ੀ ਬਲਕਿ ਮਜ਼ਬੂਤ ਹੋਇਆ, ਇਹ ਕਹਿ ਲਓ ਕਿ ਅਸੀਂ ਦੇਖਿਆ ਜਾਵੇ ਤਾਂ ਪਿਛਲੇ ਜੋ ਬਿਲਕੁਲ ਇੱਕ ਵਾਰੀ ਉੱਚਾ ਹੋ ਗਿਆ ਸੀ ਉਹਨਾਂ ਨਾਲ ਤਾਂ ਥੋੜ੍ਹਾ ਜਿਹਾ ਘੱਟ ਹੈ, ਪਰ ਫਿਰ ਵੀ ਇਹ ਕਾਫ਼ੀ ਜ਼ਿਆਦਾ ਪ੍ਰਾਈਸ ਹੈ ਜੀ। 96 ਰੁਪਏ 13 ਪੈਸੇ ਤੁਹਾਨੂੰ ਮਿਲ ਜਾਣਗੇ। ਕੈਨੇਡੀਅਨ ਇੰਨਾ ਮਜ਼ਬੂਤ ਨਹੀਂ ਹੈ, ਲੇਕਿਨ ਫਿਰ ਵੀ ਤੁਹਾਨੂੰ ਅਗਰ ਤੁਸੀਂ ਅੱਜ ਭੇਜਦੇ ਹੋ ਤਾਂ $67.55 67 ਰੁਪੀਜ਼ 55 ਪੈਸੇ ਜਿਹੜੇ ਨੇ ਉਹ ਮਿਲ ਜਾਣਗੇ ਜੀ ਇੱਕ ਕੈਨੇਡੀਅਨ ਡਾਲਰ ਦੇ ਰੁਪਏ। ਰੇਡੀਓ ਸਰਸੰਗਮ 'ਤੇ ਜੀ ਆਓ ਹੁਣ ਅੱਗੇ ਤੁਰਦੇ ਹਾਂ ਅਤੇ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ, ਜਿਸ ਵਿੱਚ ਕਿ ਡੋਨਲਡ ਟਰੰਪ ਜਿਹੜੇ ਨੇ ਜੀ ਉਹਨਾਂ ਨੇ ਸਟੇਟ ਆਫ ਹਾਰਮੁਜ਼ ਦੇ ਉੱਪਰ ਇੱਕ ਵਾਰ ਫਿਰ ਸਖਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਰਾਨ ਵੱਲੋਂ ਕੁਝ ਕਾਰਵਾਈਆਂ ਜਿਹੜੀਆਂ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਇਹ ਵੱਡਾ ਸਟੈਪ ਚੁੱਕਿਆ, ਜਿਸ ਵਿੱਚ ਉਹ ਕਹਿ ਰਹੇ ਨੇ ਕਿ ਜੋ ਇਸ ਵਿੱਚੋਂ ਸਮੁੰਦਰੀ ਰਸਤੇ ਦੇ ਵਿੱਚੋਂ ਜੋ ਕਾਰਗੋ ਲੰਘੇਗਾ, ਜੋ ਜਹਾਜ਼ ਲੰਘਣਗੇ, ਉਹਨਾਂ ਤੋਂ 20% ਚਾਰਜ ਲਿਆ ਜਾਵੇਗਾ। ਜਿਵੇਂ ਸੜਕਾਂ ਤੋਂ ਲੰਘਣ ਦਾ ਟੋਲ ਨਹੀਂ ਅਸੀਂ ਦਿੰਦੇ, ਉਸੇ ਤਰ੍ਹਾਂ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ USA ਵਾਲੇ ਨੇਵਲ ਬਲੋਕੇਟ ਜਿਹੜਾ ਹੈ ਉਹ ਰੀਇੰਸਟੇਟ ਕਰ ਰਹੇ ਨੇ ਇਰਾਨ ਦੀਆਂ ਪੋਰਟਸ 'ਤੇ, ਅਤੇ ਸਾਰਾ ਕਾਰਗੋ ਜਿਹੜਾ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚੋਂ ਜਾਵੇਗਾ ਉਸ 'ਤੇ 20% ਚਾਰਜ ਕੀਤਾ ਜਾਵੇਗਾ, ਕਿਉਂਕਿ ਦੋਵਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਜਿਹੜੀ ਹੈ ਉਹ ਖਤਮ ਹੋ ਗਈ ਸੀ ਅਤੇ ਇੱਕ ਦੂਸਰੇ 'ਤੇ ਛੋਟੇ ਛੋਟੇ ਹਮਲੇ ਕਰ ਰਹੇ ਸੀ। ਇਹ ਬੜੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਰਸਤਾ ਕਿਸੇ ਮੁਲਕ ਦਾ ਲੰਘਣਾ ਕਿਸੇ ਨੇ ਹੈ ਅਤੇ 20% ਚਾਰਜ ਅਮਰੀਕਾ ਵਾਲੇ ਕਰਨਗੇ ਹੁਣ। ਅਤੇ ਇਹ ਵੀ ਉਹ ਕਹਿੰਦੇ ਨੇ ਕਿ ਇਹਦੇ ਨਾਲ ਇਰਾਨ ਦੇ ਜਹਾਜ਼ 'ਤੇ ਜਿਹੜੇ ਉਹਨਾਂ ਦੇ ਤੇਲ ਦੇ ਕਸਟਮਰ ਨੇ ਉਹਨਾਂ ਦੇ ਸ਼ਿਪਿੰਗ ਰੂਟ ਤੋਂ ਲੰਘਣਾ ਉਹਨਾਂ ਲਈ ਮੁਸ਼ਕਿਲ ਹੋਵੇਗਾ, ਪਰ ਹੋਰ ਸਾਰੇ ਦੇਸ਼ਾਂ ਨੂੰ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚੋਂ ਸਹੀ ਤਰੀਕੇ ਨਾਲ ਲੰਘਣ ਦੀ ਇਜਾਜ਼ਤ ਹੋਵੇਗੀ। ਤਹਿਰਾਨ ਭਾਵ ਇਰਾਨ ਦੀ ਰਾਜਧਾਨੀ ਅਤੇ ਵਾਸ਼ਿੰਗਟਨ ਭਾਵ USA ਦੀ ਕੈਪੀਟਲ, ਇਹਨਾਂ ਨੇ ਸਟ੍ਰੇਟ ਦੇ ਕੰਟਰੋਲ ਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਇੱਕ ਦੂਸਰੇ 'ਤੇ ਹਮਲੇ ਵੀ ਕੀਤੇ ਨੇ। ਟਰੰਪ ਦੀ ਟਰੁੱਥ ਸੋਸ਼ਲ ਮੀਡੀਆ ਪੋਸਟ ਜਿਹੜੀ ਅੱਜ ਆਈ ਆ ਉਸ ਵਿੱਚ ਇਨਸਿਸਟ ਕੀਤਾ ਗਿਆ, ਇਹ ਦੱਸਿਆ ਗਿਆ, ਕਿਹਾ ਗਿਆ ਕਿ ਸਟੇਟ ਜਿਹੜਾ ਹੈ ਖੁੱਲ੍ਹਾ ਰਹੇਗਾ ਔਰ ਇਰਾਨ ਭਾਵੇਂ ਜੋ ਮਰਜ਼ੀ ਕਰ ਰਿਹਾ ਇਹ ਰਸਤਾ ਖੁੱਲ੍ਹਾ ਰਹੇਗਾ। ਅਤੇ ਕਮੈਂਟਸ ਜਿਹੜੇ ਉਹਨਾਂ ਦੇ ਉਸ ਵੇਲੇ ਆਏ ਜਦੋਂ ਉਹਨਾਂ ਨੇ ਇੱਕ ਚੈਨਲ ਨੂੰ ਦੱਸਿਆ ਸੀ ਕਿ USA ਵਾਲੇ ਹੀ ਸਟੇਟ ਆਫ ਹਾਰਮੁਜ਼ ਦਾ ਕੰਮਕਾਜ ਚਲਾਉਣਗੇ ਅਤੇ ਉਹ ਹੀ ਉਸਨੂੰ ਕੰਟਰੋਲ ਕਰਨਗੇ। ਇਸ ਤੋਂ ਇਲਾਵਾ US ਸੈਂਟਰਲ ਕਮਾਂਡ ਸੈਂਟਕੌਮ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀਆਂ ਫੋਰਸਿਸ ਜਿਹੜੀਆਂ ਨੇ ਇਹ ਬਲੋਕੇਟ ਜੋ ਉੱਥੇ ਪਹਿਲਾਂ ਕੀਤਾ ਹੋਇਆ ਸੀ ਉਹਨੂੰ ਜਾਰੀ ਰੱਖਣਗੇ ਅਤੇ ਉਸਨੂੰ ਹੋਰ ਐਕਸਟੈਂਡ ਕਰਨਗੇ। ਸੋ ਟਰੰਪ ਦੀ ਅਨਾਊਂਸਮੈਂਟ ਤੋਂ ਬਾਅਦ ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਨੇ ਪੋਸਟ ਦੇ ਉੱਪਰ ਲਿਖਿਆ ਕਿ ਪੋਟਸ ਇਜ਼ ਐਬਸੋਲੂਟਲੀ

ਤੇ ਇਰਾਨ ਵਾਲੇ ਕਹਿੰਦੇ ਨੇ ਕਿ ਅਸੀਂ ਇੰਨੇ ਸਾਲਾਂ ਤੋਂ ਕਰ ਰਹੇ ਹਾਂ, ਗਾਂ ਵੀ ਕਰਾਂਗੇ ਤੇ 20% ਜ਼ਿਆਦਾ ਅਸੀਂ ਘੱਟ ਵਿੱਚ ਕਰਾਂਗੇ, ਰਾਖੀ ਕਰਾਂਗੇ ਸਾਰਿਆਂ ਦੀ। ਸੋ ਇਸ ਮਾਮਲੇ ਤੇ ਫਿਰ ਕਸ਼ਮਕਸ਼ ਵਾਧੀ ਹੋਈ ਤੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਉੱਚੀਆਂ ਹੁੰਦੀਆਂ ਹੋਈਆਂ ਅੱਜ ਦੀ ਮਾਰਕੀਟ ਦੇ ਵਿੱਚ। ਸਟੇਟ ਆਫ ਹਾਰਮੋਜ਼ ਨੂੰ ਲੈ ਕੇ ਸਿਆਸਤ ਚੱਲਦੀ ਰਹੇਗੀ ਨੇੜ ਭਵਿੱਖ ਦੇ ਵਿੱਚ। ਈਵਨ ਇੱਕ ਬਹੁਤ ਸਾਰੇ ਐਕਸਪਰਟ ਇਹ ਕਹਿੰਦੇ ਨੇ ਕਿ ਇਹ ਰਸਤਾ ਪੂਰਨ ਤੌਰ ਤੇ ਖੁੱਲ੍ਹ ਵੀ ਜਾਂਦਾ ਹੈ ਤੇ ਇਹ ਪਹਿਲਾਂ ਵਾਲੀ ਗੱਲ ਨਹੀਂ ਰਹੇਗੀ। ਇਸ ਤੇ ਹੁਣ ਨਵੇਂ ਤਰੀਕੇ ਨਾਲ ਜਿਹੜਾ ਕੰਟਰੋਲ ਹੈ ਲੋਕਾਂ ਦਾ ਚੱਲੇਗਾ। ਖੈਰ ਕੀ ਬਣੇਗਾ, ਅਸੀਂ ਆਪ ਜੀ ਨੂੰ ਅਪਡੇਟ ਕਰਦੇ ਰਹਾਂਗੇ। ਪ੍ਰੋਗਰਾਮ ਵਿੱਚ ਅੱਗੇ ਚੱਲਦੇ ਹਾਂ ਜੀ। ਦੁਨੀਆਂ ਦੇ ਵਿੱਚ ਜੋ ਗਲੋਬਲ ਲਿਵੇਬਿਲਟੀ ਇੰਡੈਕਸ ਜਾਰੀ ਕਰਨ ਵਾਲੀ ਇੱਕ ਸੰਸਥਾ ਹੈ, ਦ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ EIU, ਉਹਨਾਂ ਵੱਲੋਂ ਗਲੋਬਲ ਲਿਵੇਬਿਲਟੀ ਇੰਡੈਕਸ ਭਾਵਿਕ ਸੂਚੀ ਤਿਆਰ ਕੀਤੀ ਜਾਂਦੀ ਹੈ ਕਿ ਦੁਨੀਆਂ ਦੇ ਵਿੱਚ ਕਿਹੜੇ ਜਿਹੜੇ ਸ਼ਹਿਰ ਨੇ ਉਹ ਸਭ ਤੋਂ ਵੱਧ ਰਹਿਣ ਯੋਗ ਨੇ। ਹੁਣ ਇਹ ਰਹਿਣ ਯੋਗ ਕਈ ਚੀਜ਼ਾਂ ਨਾਲ ਨੇ ਤੇ ਇਹਦੇ ਵਿੱਚ ਪੂਰੀ ਰਿਪੋਰਟ ਤਾਂ ਮੇਰੇ ਕੋਲ ਨਹੀਂ ਹੈ ਇਸ ਵੇਲੇ, ਲੇਕਿਨ ਫਿਰ ਵੀ ਇਸ ਦਾ ਜੋ ਦੁਨੀਆਂ ਦੇ ਕੁਛ ਸ਼ਹਿਰਾਂ ਦੀ ਜਿਹੜੀ ਸੂਚੀ ਆਈ ਹੈ ਉਹਦੇ ਵਿੱਚ ਕੈਨੇਡਾ ਵਾਲੇ ਕਿੱਥੇ ਖਲੋਂਦੇ ਨੇ ਉਹਦੇ ਬਾਰੇ ਚਰਚਾ ਅਸੀਂ ਕਰ ਲੈਂਦੇ ਹਾਂ ਜੀ। ਗਲੋਬਲ ਲਿਵੇਬਿਲਟੀ ਇੰਡੈਕਸ ਜਿਹੜਾ 2026 ਦਾ, ਇਸ ਵਿੱਚ ਨੌਰਥ ਅਮਰੀਕਾ ਦਾ ਸਿਰਫ ਉੱਪਰਲੇ ਦਸਾਂ ਦੇ ਵਿੱਚ ਇੱਕ ਸ਼ਹਿਰ ਸ਼ਾਮਿਲ ਹੈ ਤੇ ਉਹ ਹੈ ਕੈਨੇਡਾ ਦਾ ਤੇ ਉਹ ਹੈ ਵੈਨਕੂਵਰ ਸ਼ਹਿਰ। 2026 ਦੇ ਇਸ ਐਡੀਸ਼ਨ ਦੇ ਵਿੱਚ, ਇਹ 7 ਜੁਲਾਈ ਨੂੰ ਵੈਸੇ ਇਹ ਇੰਡੈਕਸ ਰਿਲੀਜ਼ ਕੀਤਾ ਗਿਆ ਸੀ ਤੇ 173 ਸ਼ਹਿਰ ਗਲੋਬਲੀ ਜਿਹੜੇ ਸੀ ਉਹਨਾਂ ਨੂੰ ਸਟੱਡੀ ਕੀਤਾ ਗਿਆ ਤੇ 10 ਮੋਸਟ ਲਿਵੇਬਲ, ਸਭ ਤੋਂ ਵੱਧ ਰਹਿਣ ਯੋਗ ਜਿਹੜੇ ਸ਼ਹਿਰ ਨੇ, ਇਸ ਵਿੱਚ ਯੂਰਪ ਦੇ ਕਾਫੀ ਨੇ, ਬਾਕੀ ਕੁਛ ਓਸ਼ੀਆਨਾ, ਏਸ਼ੀਆ, ਨੌਰਥ ਅਮਰੀਕਾ ਦੇ ਵਿੱਚ ਹੈਗੇ ਨੇ। ਜਿਹੜੇ ਸ਼ਹਿਰ ਟੌਪ ਉੱਪਰਲਿਆਂ ਦੇ ਲਿਸਟ ਦੇ ਵਿੱਚ ਆਉਂਦੇ ਨੇ ਉਹ 2025 ਦੀ ਲਿਸਟ ਵਰਗੇ ਨੇ, ਲੇਕਿਨ ਇਸ ਵਾਰੀ ਟੋਕੀਓ ਜਪਾਨ ਜਿਹੜਾ ਹੈ ਲਿਸਟ ਵਿੱਚ ਆਇਆ ਤੇ ਨਿਊਜ਼ੀਲੈਂਡ ਦਾ ਔਕਲੈਂਡ ਸ਼ਹਿਰ ਇਸ ਵਿੱਚੋਂ ਨਿਕਲ ਗਿਆ। ਨੰਬਰ 1 ਤੇ ਡੈਨਮਾਰਕ ਦਾ ਕੋਪਨਹੈਗਨ ਸ਼ਹਿਰ ਹੈ, ਵਿਆਨਾ ਆਸਟ੍ਰੇਲੀਆ ਦਾ ਦੂਜੇ 'ਤੇ ਹੈ, ਮੈਲਬਰਨ ਆਸਟ੍ਰੇਲੀਆ ਦਾ ਤੀਜੇ 'ਤੇ ਹੈ, ਸਿਡਨੀ ਆਸਟ੍ਰੇਲੀਆ ਚੌਥੇ 'ਤੇ ਹੈ, ਜ਼ਿਊਰਿਖ ਸਵਿਟਜ਼ਰਲੈਂਡ 5ਵੇਂ 'ਤੇ ਹੈ, ਜਨੇਵਾ ਸਵਿਟਜ਼ਰਲੈਂਡ 6ਵੇਂ 'ਤੇ ਹੈ, ਜਪਾਨ ਦਾ ਉਸਾਕਾ 7ਵੇਂ 'ਤੇ ਹੈ, ਐਡੀਲੇਡ ਆਸਟ੍ਰੇਲੀਆ ਦਾ 8ਵੇਂ 'ਤੇ ਹੈ, ਵੈਨਕੂਵਰ 9ਵੇਂ 'ਤੇ ਅਤੇ ਟੋਕੀਓ ਜਪਾਨ 10ਵੇਂ 'ਤੇ, ਇਹ ਜਿਹੜਾ ਦੱਸਿਆ ਜਾਂਦਾ ਜੀ। ਸੋ ਇਸ ਲਿਸਟ ਦੇ ਵਿੱਚ ਜਿਹੜੀ ਰੈਂਕਿੰਗ ਹੈ ਇਸ ਵਿੱਚ ਜ਼ਿਆਦਾ ਕਰਕੇ ਜਿਹੜੇ ਮੈਂ ਪਹਿਲਾਂ ਦੱਸਿਆ ਕਿ ਉੱਪਰਲੇ ਦਸਾਂ ਦੇ ਵਿੱਚ ਇਹੀ ਸ਼ਹਿਰ ਆਉਂਦੇ ਨੇ ਜੀ। ਸੋ ਪਿਛਲੀ ਵਾਰੀ ਨਾਲੋਂ ਥੋੜ੍ਹਾ ਜਿਹਾ ਫਰਕ ਹੈ। ਕੰਪਲੀਟ ਲਿਸਟ ਜਦੋਂ ਸਾਡੇ ਕੋਲ ਆਵੇਗੀ ਜੀ, ਹੋ ਸਕਦਾ ਕਿਸੇ ਸਾਡੇ ਸਰੋਤਿਆਂ ਦੇ ਕੋਲ ਹੋਵੇ, ਲੇਕਿਨ ਇਸ ਵੇਲੇ ਮੇਰੇ ਕੋਲ ਨਹੀਂ ਹੈ, ਲੇਕਿਨ ਜਦੋਂ ਕੰਪਲੀਟ ਲਿਸਟ ਆਵੇਗੀ ਤਾਂ ਫਿਰ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਲੇਕਿਨ ਨੌਰਥ ਅਮਰੀਕਾ ਦੇ ਸ਼ਹਿਰ ਜਿਹੜੇ ਨੇ ਉਹਨਾਂ ਉਹ ਇਸ ਵਿੱਚ ਜਿਹੜੇ ਉੱਪਰਲੇ ਨੇ ਉਹਨਾਂ ਵਿੱਚ ਵੈਨਕੂਵਰ ਟੌਪ 'ਤੇ ਹੀ ਦੱਸਿਆ ਜਾ ਰਿਹਾ ਜੀ ਇਸ ਸੂਚੀ ਦੇ ਹਿਸਾਬ ਨਾਲ ਤੇ। ਲੇਕਿਨ ਇਹ ਵੀ ਇੱਥੇ ਖਾਸ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਇੰਡੈਕਸ ਵਗੈਰਾ ਤਿਆਰ ਕੀਤੇ ਜਾਂਦੇ ਨੇ ਇਹ ਇੱਕ ਨਹੀਂ, ਕਈ ਹੋਰਨਾਂ ਸੰਸਥਾਵਾਂ ਵੱਲੋਂ ਵੀ ਕੀਤੇ ਜਾਂਦੇ ਨੇ ਤੇ ਇਸ ਦਾ ਥੋੜ੍ਹਾ ਜਿਹਾ ਰੌਲਾ ਰਹਿੰਦਾ ਵੀ ਹੈ ਕਿ ਉਹਨਾਂ ਦੇ ਕੋਈ ਕਹਿੰਦਾ ਆ ਆ, ਕੋਈ ਕਹਿੰਦਾ ਦੂਸਰੇ ਤਰੀਕੇ ਨਾਲ, ਉਹਨਾਂ ਦੀ ਮਿਣਤੀ ਗਿਣਤੀ ਕਰਨ ਦਾ ਤਰੀਕਾ ਵੀ ਹੈ ਤੇ ਇਸ ਦੇ ਵਿੱਚ ਮੈਥਡੋਲੋਜੀ ਜਿਹੜੀ ਹੈ ਜੀ, ਇਹ ਤਾਜ਼ਾ ਜਿਹੜੀ ਰੈਂਕਿੰਗ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਟੇਬਿਲਿਟੀ ਦੇਖੀ ਜਾਂਦੀ ਹੈ ਕਿ ਜਿਹੜਾ ਪੈਟੀ ਅਤੇ ਵਾਇਲੈਂਟ ਕ੍ਰਾਈਮ ਕਿੰਨਾ ਕਿਆ, ਆਤਵਾਦ ਦਾ ਖਤਰਾ ਕਿੰਨਾ ਕਿਆ, ਮਿਲਟਰੀ ਕੌਨਫਲਿਕਟ, ਸਿਵਲ ਅਨਰੈਸਟ, ਵੀ ਇਹ ਚੀਜ਼ਾਂ ਤਾਂ ਨਹੀਂ ਹੈਗੀਆਂ। ਹੈਲਥ ਕੇਅਰ ਜਿਹੜੀ ਆ ਉਹਦੀ ਅਵੇਲੇਬਿਲਟੀ ਅਤੇ ਕੁਆਲਿਟੀ ਦੇਖੀ ਜਾਂਦੀ ਹੈ, ਕਲਚਰ ਐਂਡ ਇਨਵਾਇਰਮੈਂਟ ਦੇਖਿਆ ਜਾਂਦਾ, ਭਾਵ ਮੌਸਮ ਵੀ ਦੇਖਿਆ ਜਾਂਦਾ ਕਿ ਕਿਹੋ ਜਿਹਾ, ਜੇ ਜ਼ਿਆਦਾ ਟੈਂਪਰੇਚਰ ਆ ਜਾਂ ਜ਼ਿਆਦਾ ਵਿੰਟਰ ਬਹੁਤ ਸਟਰੋਂਗ ਹੈ ਜਿਵੇਂ ਕਿ ਕੈਲਗਰੀ ਦਾ ਹੈ, ਅਤੇ ਲੈਵਲ ਆਫ ਕਰਪਸ਼ਨ ਹੈ, ਸੈਂਸਰਸ਼ਿਪ ਹੈ, ਸੋਸ਼ਲ ਰਿਲੀਜੀਅਸ ਰਿਸਟ੍ਰਿਕਸ਼ਨ ਹੈਗੀਆਂ ਨੇ, ਇਹਨੂੰ ਵੀ ਦੇਖਿਆ ਜਾਂਦਾ।

ਸਟੇਬਿਲਿਟੀ ਨੂੰ 25%, ਹੈਲਥ ਕੇਅਰ ਨੂੰ 20, ਕਲਚਰ ਐਂਡ ਐਨਵਾਇਰਮੈਂਟ ਨੂੰ 25 ਤੇ ਐਜੂਕੇਸ਼ਨ ਨੂੰ ਵੀ 10% ਦਿੱਤੇ ਜਾਂਦੇ ਨੇ। ਇਨਫਰਾਸਟ੍ਰਕਚਰ, ਸੜਕਾਂ ਕਿਹੋ ਜਾਂਦੇ ਨੇ, ਕਿਹੋ ਜਿਹੀਆਂ ਨੇ, ਪਬਲਿਕ ਟਰਾਂਸਪੋਰਟੇਸ਼ਨ ਹੈ, ਇੰਟਰਨੈਸ਼ਨਲ ਲਿੰਕ ਕਿਹੋ ਜਿਹੇ ਨੇ ਏਅਰਲਾਈਨਾਂ ਦੇ, ਤੇ ਅਵੇਲੇਬਿਲਿਟੀ ਕਿਵੇਂ ਹੈ ਚੀਜ਼ਾਂ ਦੀ। ਕਿ ਇਹ ਤਾਂ ਨਹੀਂ ਕਿ ਦੂਸਰੇ ਸ਼ਹਿਰ ਵਿੱਚੋਂ ਚੀਜ਼ਾਂ ਲਿਆਉਣੀਆਂ ਪੈਂਦੀਆਂ ਨੇ, ਕਈ ਵਾਰੀ ਕੋਈ ਖਾਸ ਚੀਜ਼ਾਂ ਆਰਡਰ ਕਰਨੀਆਂ ਪੈਂਦੀਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੀ, ਇਹਨਾਂ 'ਤੇ ਰਿਪੋਰਟ ਇਹ ਤਿਆਰ ਕੀਤੀ ਜਾਂਦੀ ਹੈ। ਅਤੇ ਇਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਨੇ। ਪ੍ਰੋਗਰਾਮ ਵਿੱਚ ਅਸੀਂ ਜੋ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਇਸ ਵਿੱਚ ਖਾਸ ਤੌਰ 'ਤੇ ਜਿਹੜੀ ਇੱਕ ਜ਼ਿਆਦਾ ਇਸ ਵੇਲੇ ਚਰਚਾ ਦਾ ਵਿਸ਼ਾ ਹੈ, ਉਹ ਦਲਜੀਤ ਦੁਸਾਂਝ ਦੀ ਸਤਲੁਜ ਫਿਲਮ ਹੈ। ਬਲਕਿ ਦਲਜੀਤ ਦੁਸਾਂਝ ਨਾਲ ਉਸ ਵਿੱਚ ਰੌਨੀ ਸਕਰੀਵਾਲਾ ਅਤੇ ਹਨੀ ਤ੍ਰਿਹਨ ਜਿਹੜੇ ਨੇ ਉਹਨਾਂ ਦੇ ਨਾਮ ਉਨੇ ਘੱਟ ਆ ਰਹੇ ਨੇ। ਸੋ ਇਸ ਮੁੱਦੇ 'ਤੇ ਸਿਆਸਤ ਜਿਹੜੀ ਹੈ ਕਾਫੀ ਗਰਮਾਈ ਹੋਈ ਹੈ। ਬਹੁਤ ਸਾਰੇ ਲੋਕ ਬੋਲੇ ਨੇ, ਕੁਛ ਚੁੱਪ ਨੇ, ਕੁਛ ਖਾਮ ਖਾਹ ਰੌਲਾ ਪਾ ਰਹੇ ਨੇ, ਜਿਨ੍ਹਾਂ ਵਿੱਚੋਂ ਰਵਨੀਤ ਬਿੱਟੂ ਇੱਕ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵੀ ਬੋਲੇ, ਉਹ ਕਹਿੰਦੇ ਕਿ ਜੋ ਹਿਸਟਰੀ ਹੈ ਉਹ ਹਿਸਟਰੀ ਹੈ ਅਤੇ ਲੋਕਾਂ 'ਚ ਵੰਡੀਆਂ ਪਾਉਣ ਲਈ ਵਰਤਣਾ ਠੀਕ ਨਹੀਂ। ਅਤੇ ਰਵਨੀਤ ਬਿੱਟੂ ਦੇ ਬਾਰੇ ਉਹ ਬੋਲ ਰਹੇ ਸੀ ਕਿ ਬਿੱਟੂ ਬਿਨਾਂ ਵਜ੍ਹਾ ਕੁਛ ਮੁੱਦੇ ਨੂੰ ਉਭਾਰ ਰਹੇ ਨੇ ਜਿਸ ਦਾ ਉਹਨਾਂ ਨੂੰ ਆਈਡੀਆ ਨਹੀਂ ਹੈ। ਲੇਕਿਨ ਬਿੱਟੂ ਕਿਉਂ ਕਰ ਰਹੇ ਨੇ, ਬਿੱਟੂ ਦੀ ਕੌਣ ਬਾਂਹ ਮਰੋੜ ਰਿਹਾ, ਬਿੱਟੂ ਜਿਸ ਬਿਰਤਾਂਤ ਨੂੰ ਲੈ ਕੇ ਗੱਲਬਾਤ ਕਰ ਰਹੇ ਨੇ ਉਸ ਵਿੱਚ ਕਿੰਨੀ ਕੁ ਸਿਆਣਪ ਅਤੇ ਸੱਚਾਈ ਹੈ। ਜਿਹੜੀ ਗੱਲ ਉਹ ਵਾਰ ਵਾਰ ਕਰਦੇ ਨੇ ਕਿ ਫਿਲਮ ਜਿਹੜੀ ਹੈ ਜੀ ਇਹ ਬਣਾਈ ਗਈ ਹੈ, ਇਸ ਵਿੱਚ ਦੂਸਰਾ ਪੱਖ ਵੀ ਵਿਖਾਉਣਾ ਚਾਹੀਦਾ। ਦੂਸਰਾ ਪੱਖ ਕਿਹੜਾ ਹੈ? ਜੇ ਕਿਸੇ ਇੱਕ ਵਿਅਕਤੀ 'ਤੇ ਫਿਲਮ ਬਣੀ ਹੈ ਤਾਂ ਉਹ ਕੀ ਉਸੇ 'ਤੇ ਫਿਲਮ ਹੋਵੇਗੀ ਕਿ ਕੋਈ ਉਸਨੇ ਕੋਈ ਮਾੜਾ ਕੰਮ ਕੀਤਾ ਇਹੋ ਜਿਹਾ ਜਿਹੜਾ ਵਿਖਾਉਣਾ ਸੀ ਇਸ ਵਿੱਚੋਂ ਰਹਿ ਗਿਆ? ਸੋ ਇੱਕ ਵਿਅਕਤੀ ਦੇ ਉੱਪਰ ਕੇਂਦਰਿਤ ਫਿਲਮ ਹੈ, ਉਸਦੇ ਆਲੇ ਦੁਆਲੇ ਹਾਲਾਤਾਂ 'ਤੇ ਕੇਂਦਰਿਤ ਹੈ। ਜਿੱਥੋਂ ਤੱਕ ਫਿਲਮ ਬਣਾਉਣ ਦੀ ਗੱਲ ਹੈ ਤਾਂ ਮੈਂ ਵਿਸ਼ਵਾਸ ਰੱਖਦਾ ਕਿ ਜੋ ਭਾਰਤ ਸਰਕਾਰ ਹੈ ਜਾਂ ਉਹਨਾਂ ਦੇ ਅਦਾਰੇ ਨੇ ਜਾਂ ਉਹਨਾਂ ਦੀਆਂ ਸੰਸਥਾਵਾਂ ਨੇ, ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਨੂੰ ਹਵਾ ਦਿੱਤੀ, ਪ੍ਰਚਾਰ ਕੀਤਾ, ਉਹਨਾਂ ਦੇ ਆਪਣੇ ਮੈਂਬਰ ਪਾਰਲੀਮੈਂਟ ਉਹ ਫਿਲਮਾਂ ਕਰਦੇ ਰਹੇ ਨੇ, ਜਿਹੜੇ ਇਸ ਵੇਲੇ ਵੀ ਪਾਰਲੀਮੈਂਟ ਵਿੱਚ ਬੈਠੇ ਹੋਏ ਨੇ, ਕੰਗਨਾ ਰਣੌਤ ਫੋਰ ਐਗਜ਼ਾਮਪਲ, ਅਤੇ ਉਹਨਾਂ ਵੱਲੋਂ ਕਿਵੇਂ ਜਿਹੜੀਆਂ ਇਹੋ ਜਿਹੀਆਂ ਫਿਲਮਾਂ ਬਣਾਈਆਂ ਗਈਆਂ, ਡਾਕਟਰ ਮਨਮੋਹਨ ਸਿੰਘ 'ਤੇ ਫਿਲਮਾਂ ਬਣਾਈਆਂ ਗਈਆਂ, ਕੇਰਲਾ ਦੀਆਂ ਬਣ ਗਈਆਂ, ਜੰਮੂ ਕਸ਼ਮੀਰ 'ਤੇ ਬਣ ਜਾਂਦੀ ਆ, ਹੋਰ ਕਿਤੇ ਕਈ ਹਾਲਾਤਾਂ 'ਤੇ ਬਣ ਜਾਂਦੀ ਆ, ਅਤੇ ਜੇ ਦੂਸਰੇ ਪੱਖ ਦੀ ਫਿਲਮ ਬਣਾਉਣ ਦੀ ਲੋੜ ਹੈ ਤਾਂ ਰੋਕਿਆ ਕਿਸ ਨੇ? ਤੁਸੀਂ ਬਣਾਓ। ਜਦ ਫਿਲਮ 'ਤੇ ਬੈਨ ਹੀ ਲੱਗ ਚੁੱਕਾ ਹੈ ਅਤੇ ਫਿਲਮ ਨੂੰ ਦਿਖਾਇਆ ਨਹੀਂ ਜਾ ਰਿਹਾ ਅਤੇ ਲੋਕ ਆਪਣੇ ਤਰੀਕੇ ਨਾਲ ਦੇਖ ਰਹੇ ਨੇ ਇੱਧਰੋਂ ਉੱਧਰੋਂ ਕਰਕੇ, ਫਿਰ ਬਿੱਟੂ ਦਾ ਰੌਲਾ ਪਾਉਣਾ ਤਾਂ ਬਣਦਾ ਹੀ ਨਹੀਂ, ਵਾਜਬ ਨਹੀਂ ਹੈ। ਫਿਲਮ ਦੇ ਵਿੱਚ ਹਿੰਦੂ ਸਿੱਖ ਵਾਲੀ ਕਹਾਣੀ ਕਿਤੇ ਵੀ ਨਹੀਂ ਹੈ। ਜੇ ਉਸਨੂੰ ਤੁਸੀਂ ਨਹੀਂ ਦੇਖਿਆ ਤਾਂ ਜ਼ਰੂਰ ਦੇਖੋ, ਕਿਸੇ ਨਾ ਕਿਸੇ ਤਰੀਕੇ ਹਰ ਤਰ੍ਹਾਂ ਅਵੇਲੇਬਲ ਹੈ, ਤਾਂ ਖੈਰ ਹਰ ਪਲੇਟਫਾਰਮ 'ਤੇ ਪਈ ਹੈ ਹੁਣ ਤਾਂ। ਅਤੇ ਜੇ ਤੁਸੀਂ ਉਹਨੂੰ ਦੇਖਣਾ ਚਾਹੁੰਦੇ ਹੋ ਤਾਂ ਦੇਖੋ। ਸੋ ਉਸ ਵਿੱਚ ਕੁਛ ਇਹੋ ਜਿਹਾ ਨਹੀਂ ਹੈ ਜਿਸ ਨਾਲ ਹਿੰਦੂ ਸਿੱਖ ਦੇ ਵਖਰੇਵੇਂ ਦੀ ਗੱਲ ਹੋਵੇ। ਇੱਕ ਵਿਅਕਤੀ ਦੀ ਕਹਾਣੀ ਹੈ ਔਰ ਰੀਅਲ ਇਵੈਂਟਸ 'ਤੇ ਆਧਾਰਿਤ ਹੈ। ਸੋ ਬਿੱਟੂ ਵਰਗੇ ਵਿਅਕਤੀ ਕੁਛ ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਹਵਾ ਦੇ ਰਹੇ ਨੇ, ਜੋ ਕਿ ਮੈਂ ਸਮਝਦਾ ਕਿ ਵਾਜਬ ਨਹੀਂ ਹੈ। ਉਹਨਾਂ ਤੋਂ ਥੋੜ੍ਹਾ ਜਿਹਾ ਬਚਾ ਕੇ ਰੱਖਣ ਦੀ ਲੋੜ ਹੈ ਇਸ ਪੂਰੇ ਸਿਸਟਮ ਨੂੰ। ਭਾਈਚਾਰਕ ਸਾਂਝ ਜਿਹੜੀ ਹੈ ਜੀ ਉਹ ਬਣੀ ਰਹਿਣੀ ਚਾਹੀਦੀ ਹੈ। ਲੇਕਿਨ ਜੇ ਕੁਛ ਗਲਤ ਹੋਇਆ ਹੈ ਤਾਂ ਉਸ ਦੀ ਤਹਿਕੀਕਾਤ ਵੀ ਹੋਵੇ ਤਾਂ ਕਿ ਦੁਬਾਰਾ ਅਜਿਹਾ ਨਾ ਹੋਵੇ। ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੱਖਰੀਆਂ ਨੇ। ਅਤੇ ਬਿੱਟੂ ਕਦੇ ਕਿਸੇ ਨੂੰ ਚੈਲੇਂਜ ਕਰਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ। ਖੈਰ ਇਹ ਜਨਾਬ ਹੋਣੀ ਤਾਂ ਇਹ ਵੀ ਕਹਿੰਦੇ ਸੀ ਇੱਕ ਵਾਰ ਜਦੋਂ ਕਾਂਗਰਸ 'ਚ ਹੁੰਦੇ ਸੀ ਕਿ ਮੋਦੀ ਸਰਕਾਰ ਕਿਸਾਨ ਦੇ ਜਿਹੜੇ ਖੇਤੀ ਬਿੱਲ ਨੇ ਉਹਨਾਂ ਨੂੰ ਵਾਪਸ ਲੈ ਲਵੇ ਅਤੇ ਅਸੀਂ ਜਿਹੜਾ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਫਸੇ ਹੋਏ ਵਿਅਕਤੀਆਂ 'ਤੇ ਕੇਸ ਪਿਆ ਹੋਇਆ ਜੀ ਉਹ ਵਾਪਸ ਲੈ ਲਵਾਂਗੇ। ਇਹ ਗੱਲ ਇਹਨਾਂ ਨੇ ਕੀਤੀ ਸੀ, ਪਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ। ਬੇਥਵੀਆਂ ਮਰਨ ਦੀ ਉਹਨਾਂ ਨੂੰ ਬਹੁਤੀ ਆਦਤ ਪੈ ਗਈ ਹੈ ਅਤੇ ਸੋ ਅਜੇ ਵੀ ਮਾਰ ਰਹੇ ਨੇ ਉਹ।

0: ਇੱਕ ਬ੍ਰੇਕ ਲੈਣੇ ਦੀ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸ਼ੇਅਰ ਕਰਾਂਗੇ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
4: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
6: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
5: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
6: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
5: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ।

0: करो तसली बख्श ते तेज सर्विस लंबे समय तो भरोसे योग सेवावां लई जाने जांदे हन अकाल फॉरन एक्सचेंज दे रेशम सेतु 4036074208 अकाल फॉरन एक्सचेंज हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लैके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड़ लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
1: रेडियो सरसंगम 94.7 एफएम ते एक बार फिर स्वागत है आप सब सुनने वालों का 5 बजे तक मेरा ते आप जी दा साथ 5 बजे सबलीन कौर जसर प्रोग्राम पेश करनगे 8 बजे अमृत पराड़ जी ते 9 बजे पंजाब तो जितेंद्र पन्नू जी ना प्रोग्राम सबलीन कौर जसर लेके हाजिर हो जाएंगे प्रोग्राम विच स्पोंसर बारे दस दिए कि अल्बर्टा विच ट्रकां दी इंश्योरेंस दे सब तो बेस्ट रेट तुहानू देणगे जी सोनिक इंश्योरेंस वाले मानस पहुजा होरी मानस होरा ਦਾ ਨੰਬਰ ਹੈ 587-832-1208 587-832-1208 ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਅਤੇ ਉਹਨਾਂ ਦੀ ਕੇਅਰ ਦੀ ਜ਼ਰੂਰਤ ਹੈ ਅਤੇ ਵਾਈ ਵਾਈ ਸੀ ਹੋਮ ਕੇਅਰ ਵਾਲੇ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਉਹ ਕੰਮ ਕਰਨਗੇ ਵੀਰਪਾਲ ਕੌਰ ਹੋਰਾਂ ਦਾ ਇਹ ਵਾਈ ਵਾਈ ਸੀ ਕੇਅਰ ਕੰਪਨੀ ਹੈ ਜੀ ਅਤੇ ਫੋਨ ਹੈ 825-760-0983 825-760-0983 ਵਾਈ ਵਾਈ ਸੀ ਹੋਮ ਕੇਅਰ ਵਾਸੇ ਸਮਾਈਲ ਮੈਡੀਕਲ ਜਿੱਥੇ ਕਿ ਕਿਸੇ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਸਨਰਾਈਜ਼ ਦੇ ਵਿੱਚ ਹੈ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਫੋਨ ਹੈ 587-617-4496 587-617-4696 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੌਰਵ ਸ਼ਰਮਾ ਨਾਲ ਸੰਪਰਕ ਕਰ ਸਕਦੇ ਹੋ ਫੋਨ ਹੈ 403-903-6757 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਾਪਰੀ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ ਫੋਨ ਹੈ 403-404-3500 ਮਦਰ ਇੰਡੀਆ ਰੈਸਟੋਰੈਂਟ ਸਾਊਥ ਐਂਡ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਅਤੇ 40 ਤੋਂ ਵੱਧ ਆਈਟਮਾਂ ਇਹਨਾਂ ਦੇ ਬਫੇ ਦੇ ਵਿੱਚ ਹੁੰਦੀਆਂ ਨੇ ਜੀ ਤੁਸੀਂ ਸਵੇਰੇ 10 ਤੋਂ ਸ਼ਾਮ ਦੇ 4 ਵਜੇ ਤੱਕ ਜਾ ਕੇ ਇਹਨਾਂ ਦਾ ਮਾਣ ਸਕਦੇ ਹੋ ਅਤੇ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਸਪੈਸ਼ਲ ਮਾਲ ਪੂੜੇ ਖੀਰ ਅਤੇ ਗੁਲਗੁਲੇ ਵੀ ਮਿਲਦੇ ਨੇ 403-936-7777 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ ਫੋਨ ਹੈ 403-947-0060 ਬੱਚਿਆਂ ਅਤੇ ਫੈਮਿਲੀ ਦੀਆਂ ਫੋਟੋ ਪੋਰਟਰੇਟਸ ਸਭ ਕੁਛ ਵਧੀਆ ਕੁਆਲਿਟੀ 'ਤੇ ਪਿਕਸਲ ਫੋਟੋ ਸਟੂਡੀਓ ਨਾਲ ਕਰਵਾ ਸਕਦੇ ਖਬਰਾਂ 'ਤੇ ਝਾਤ ਪਾਉਂਦੇ ਜੀ ਪਿਛਲੇ ਹਫ਼ਤੇ ਅਸੀਂ ਰਿਪੋਰਟ ਸਾਂਝੀ ਕੀਤੀ ਸੀ ਕਿ ਕੈਨੇਡਾ ਨੇ ਇੰਪਲਾਇਮੈਂਟ ਦੇ ਮਾਮਲੇ ਦੇ ਵਿੱਚ ਕੁਛ ਵਧੀਆ ਪਰਫਾਰਮ ਕੀਤਾ ਅਨਇੰਪਲਾਇਮੈਂਟ ਬੇਰੁਜ਼ਗਾਰੀ ਘਟੀ ਹੈ ਅਤੇ 99,000 ਨੌਕਰੀਆਂ ਜਿਹੜੀਆਂ ਸੀ ਨੈਸ਼ਨਲ ਏਜੰਸੀ ਸਟੈਟ ਸਕੈਨ ਦੇ ਮੁਤਾਬਕ 99,000 ਤਕਰੀਬਨ 1,00,000 ਨੌਕਰੀਆਂ ਪੂਰੇ ਕੈਨੇਡਾ ਵਿੱਚ ਨਵੀਆਂ ਪੈਦਾ ਹੋਈਆਂ ਅਤੇ ਅਗਲੇ ਜਿਹੜੇ ਅੰਕੜੇ ਨੇ ਬਹੁਤ ਹੈਰਾਨ ਕਰਨ ਵਾਲੇ ਨੇ ਇਹਨਾਂ 99,000 ਦੇ ਵਿੱਚੋਂ 80,000 ਨੌਕਰੀਆਂ ਇਕੱਲੇ ਅਲਬਰਟਾ ਵਿੱਚ ਪੈਦਾ ਹੋਈਆਂ ਨੇ ਦੇਸ਼ ਦੀ ਆਬਾਦੀ ਦਾ ਸਿਰਫ 12% ਹਿੱਸਾ ਜੋ ਹੈ ਉਹ ਅਲਬਰਟਾ ਵਿੱਚ ਹੈ ਪਰ 80% ਨੈਸ਼ਨਲ ਇਕੋਨਮੀ ਦੇ ਵਿੱਚ ਨੌਕਰੀਆਂ ਜੋੜਨੀਆਂ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਬਹੁਤ ਵੱਡੇ ਮਾਰਕੇ ਵਾਲੀ ਗੱਲ ਹੈ ਅਲਬਰਟਾ ਦਾ ਇਹ ਜੋ ਕੁੱਲ ਅੰਕੜਾ ਹੈ ਅਤੇ ਕੰਟਰੀ ਦੀ ਸਭ ਤੋਂ ਵੱਡੀ ਪ੍ਰੋਵਿੰਸ ਜਿਹੜੀ ਓਨਟੇਰੀਓ ਉਸਨੇ ਨੌਕਰੀਆਂ ਉਸ ਵਿੱਚ ਘਟੀਆਂ ਨੇ ਕਾਫੀ ਜੇ ਉਹਨਾਂ ਵਿੱਚ ਹਾਲਾਤ ਬਿਹਤਰ ਹੁੰਦੇ ਨੇ ਤੇ ਫਿਰ ਓਵਰਆਲ ਕੈਨੇਡਾ ਦੇ ਹਾਲਾਤ ਹੋਰ ਬਿਹਤਰ ਹੋ ਸਕਦੇ ਨੇ ਇਕੱਲੇ ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ 67,000 ਨੌਕਰੀਆਂ ਪਿਛਲੇ 12 ਮਹੀਨਿਆਂ ਦੇ ਵਿੱਚ ਸ਼ੈੱਡ ਹੋਈਆਂ ਨੇ ਇੰਪਲੋਇਰ ਜਿਹੜੇ ਨੇ ਓਨਟੇਰੀਓ ਵਿੱਚ ਹਾਇਰ ਕਰ ਰਹੇ ਸੀ ਇੰਪਲੋਇਰ

ਐਮਟ ਕੁਝ ਪਿਕਅਪ ਹੋ ਰਹੀ ਸੀ 65,000 ਪੋਜੀਸ਼ਨ ਦੀ ਪਰ ਦੇਸ਼ ਦੀ ਲਾਰਜੈਸਟ ਪ੍ਰੋਵਿੰਸ ਦੇ ਹਿਸਾਬ ਨਾਲ ਬਹੁਤ ਛੋਟਾ ਹਿੱਸਾ ਸੋ ਸੀਨੀਅਰ ਇਕਨੋਮਿਸਟ ਜਿਹੜੇ ਨੇ ਜੀ ਕੁਝ ਉਹ ਕਹਿ ਰਹੇ ਨੇ ਕਿ ਅਲਬਰਟਾ ਦੇ ਵਿੱਚ ਬੈਟਰ ਹਾਊਸਿੰਗ ਕੋਸਟ ਹੈ ਤੇ ਅਜੇ ਵੀ ਓਨਟੇਰੀਓ ਤੇ ਬ੍ਰਿਟਿਸ਼ ਕੋਲੰਬੀਆ ਤੋਂ ਲੋਕ ਇੱਥੇ ਮੂਵ ਹੋ ਰਹੇ ਨੇ ਭਾਵੇਂ ਕਿ ਅੱਗੇ ਜਿੰਨੇ ਨਹੀਂ ਹੋ ਰਹੇ ਘੱਟ ਹੋ ਰਹੇ ਨੇ ਹੈਲਥ ਕੇਅਰ ਸੋਸ਼ਲ ਅਸਿਸਟੈਂਸ ਦੇ ਵਿੱਚ ਜੋਬ ਹੈਗੀਆਂ ਨੇ ਗਰੋਇੰਗ ਪਾਪੂਲੇਸ਼ਨ ਦਾ ਮਤਲਬ ਹੈ ਕਿ ਉਹਨਾਂ ਨੂੰ ਕੇਅਰ ਦੀ ਵੀ ਲੋੜ ਹੈ ਤੇ ਇਸ ਕਰਕੇ ਨੌਕਰੀਆਂ ਹੈਗੀਆਂ ਨੇ ਇਹ ਜਿਹੜੀਆਂ 80,000 ਇੱਕ ਸਾਲ ਦੇ ਵਿੱਚ ਪੈਦਾ ਹੋਈਆਂ ਨੌਕਰੀਆਂ ਦੇ ਵਿੱਚੋਂ 55,000 ਜਿਹੜੀਆਂ ਨੇ ਇਕੱਲੀਆਂ ਹੈਲਥ ਕੇਅਰ ਦੇ ਵਿੱਚ ਤੇ ਸੋਸ਼ਲ ਅਸਿਸਟੈਂਸ ਦੇ ਵਿੱਚ ਨੇ ਇਹ ਜੈਨੂਅਨ ਫੁੱਲ ਟਾਈਮ ਵਰਕ ਹੈ ਫੁੱਲ ਟਾਈਮ ਇੰਪਲਾਇਮੈਂਟ ਜਿਹੜੀ ਹੈ ਉਹ ਕਾਫੀ ਵਧੀਆ ਅਲਬਰਟਾ ਦੇ ਵਿੱਚ ਤੇ ਨੰਬਰਸ ਥੋੜੇ ਬੈਟਰ ਨੇ ਬਾਕੀਆਂ ਨਾਲੋਂ ਸੋ ਹਾਲਾਂਕਿ ਅਲਬਰਟਾ ਦੀ ਜੋਬ ਮਾਰਕੀਟ ਕੋਈ ਇੰਨੀ ਗਰਮਾ ਗਰਮ ਨਹੀਂ ਹੈ ਤੇ ਕਿਉਂਕਿ ਇਹ ਪੂਰੇ ਕੈਨੇਡਾ ਵਰਗੀ ਹੈ ਕਈ ਮਾਮਲਿਆਂ ਦੇ ਵਿੱਚ ਤੇ 7% ਇੰਪਲਾਇਮੈਂਟ ਰੇਟ ਹੈ ਕਈ ਜਗ੍ਹਾ ਤੇ ਪਰ ਇਸ ਵੇਲੇ ਅਲਬਰਟਾ ਦੇ ਵਿੱਚ ਜੋਬ ਗੇਨਸ ਜਿਹੜੀਆਂ ਹੋਈਆਂ ਨੇ ਕੁਛ ਉਸ ਪਾਰਟ ਟਾਈਮ ਜ਼ਿਆਦਾ ਹੋਈਆਂ ਨੇ ਲੇਟੈਸਟ ਪੈਸੇ ਪੂਰੇ ਸਾਲ ਦਾ ਜਿਹੜਾ ਅੰਕੜਾ ਸੀ ਉਹ ਕਾਫੀ ਵਧੀਆ ਲੇਕਿਨ ਲੇਟੈਸਟ ਜਿਹੜੀ ਰਿਪੋਰਟ ਹੈ ਉਸ ਵਿੱਚ ਪਾਰਟ ਟਾਈਮ ਜੋਬਸ ਐਡ ਹੋਈਆਂ ਤੇ ਫੁੱਲ ਟਾਈਮ ਵਰਕ ਜਿਹੜੇ ਸੀ ਉਹ ਸਲਿੱਪ ਹੋਏ ਨੇ ਅਨਇੰਪਲਾਇਮੈਂਟ ਰੇਟ ਵੀ ਵਧਿਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੈਲਕੂਲੇਟ ਕਰਕੇ ਅਲਬਰਟਾ ਨੂੰ ਜਿਹੜਾ ਉਹ ਇੱਕ ਚੰਗੀ ਪੋਜੀਸ਼ਨ ਦੇ ਵਿੱਚ ਦਿਖਾ ਰਿਹਾ ਲੇਕਿਨ ਇੱਥੇ ਸਸਤੇ ਘਰ ਤੇ ਠੀਕ ਠਾਕ ਜਿਹੜੀ ਪੇ ਹੈ ਸਟੱਡੀ ਪੇ ਹੈ ਉਹ ਜਿਹੜੀ ਆ ਉਹਨੂੰ ਦਰਸਾ ਰਿਹਾ ਹੈ ਕਿ ਉਹਦੇ ਕਰਕੇ ਲੋਕ ਇੱਥੇ ਨੂੰ ਜ਼ਿਆਦਾ ਅਜੇ ਵੀ ਆਪ ਮੁਹਾਰੇ ਆ ਰਹੇ ਨੇ ਖੈਰ ਕੈਨੇਡਾ ਦੇ ਅੰਕੜਾ ਵਿਭਾਗ ਸਟੈਟਸ ਕਹਿਣ ਦੀ ਇੱਕ ਹੋਰ ਜਿਹੜੀ ਰਿਪੋਰਟ ਹੈ ਉਹਨਾਂ ਦੇ ਕੁਛ ਨਵੇਂ ਅੰਕੜੇ ਨੇ ਉਹ ਕਹਿੰਦੇ ਨੇ ਕਿ ਕੈਨੇਡੀਅਨ ਲੋਕਾਂ ਦਾ ਟਰੈਵਲ ਕਰਨਾ USA ਨੂੰ ਥੋੜ੍ਹਾ ਜਿਹਾ ਵਧਿਆ ਜਨਵਰੀ 2025 ਦੇ ਵਿੱਚ ਹਾਲਾਤ ਹੋਰ ਤਰ੍ਹਾਂ ਦੇ ਸੀ ਕਿਉਂਕਿ ਡੋਨਲਡ ਟਰੰਪ ਉੱਥੇ ਨਵੇਂ ਨਵੇਂ ਆਏ ਸੀ ਅਤੇ ਉਹਨਾਂ ਨੇ ਜੋ ਆਉਂਦਿਆਂ ਹੀ ਕੰਮ ਸ਼ੁਰੂ ਕੀਤਾ ਉਸ ਦਾ ਮਤਲਬ ਇਹ ਸੀ ਕਿ ਕੈਨੇਡੀਅਨਾਂ ਨੇ ਘੱਟ ਜਾਣਾ ਸੀ ਅਗਲੇ ਕੁਝ ਸਮੇਂ ਦੇ ਵਿੱਚ ਲਗਾਤਾਰ ਇਸ ਵਿੱਚ ਗਿਰਾਵਟ ਆਉਂਦੀ ਗਈ ਕਿੰਨੇ ਕੈਨੇਡੀਅਨ ਅਮਰੀਕਾ ਨੂੰ ਜਾ ਰਹੇ ਨੇ ਪਰ ਆ ਜਿਹੜਾ ਮਹੀਨਾ ਲੰਘ ਕੇ ਗਿਆ ਜੂਨ ਕੈਨੇਡੀਅਨ ਰੈਜੀਡੈਂਟ ਜਿਹੜੇ ਸੀ ਰਿਟਰਨ ਟ੍ਰਿਪ ਜਿਨ੍ਹਾਂ ਨੇ USA ਨੂੰ ਲਾਏ ਉਹ 1.7 million ਸੀ ਜੋ ਕਿ ਪਿਛਲੇ ਸਾਲ ਦੇ ਜੂਨ ਨਾਲੋਂ 3.2% ਸੀ ਸੋ ਭਾਵ 3.2% ਜ਼ਿਆਦਾ ਸੀ ਅਤੇ ਰਿਟਰਨ ਟ੍ਰਿਪ ਜਿਹੜੇ ਵਾਇਆ ਆਟੋਮੋਬਾਈਲ ਜਿਹੜੇ ਸੀ ਉਹ ਵੀ 5% ਪਿਛਲੇ ਸਾਲ ਨਾਲੋਂ ਵਧੇ ਨੇ ਭਾਵ ਪਿਛਲੇ ਸਾਲ ਲੋਕਾਂ ਦਾ ਮੂਡ ਕੁਛ ਜ਼ਿਆਦਾ ਖਰਾਬ ਸੀ ਅਤੇ ਇਸ ਵਾਰੀ ਥੋੜ੍ਹਾ ਜਿਹਾ ਬਿਹਤਰ ਹੋ ਕੇ ਜਿਹੜੇ ਅੰਕੜੇ ਨੇ ਬਿਹਤਰ ਹੋਏ ਨੇ ਲੇਕਿਨ ਦੂਜੇ ਪਾਸੇ ਰਿਟਰਨ ਟ੍ਰਿਪ ਬਾਈ ਏਅਰ ਜਿਹੜੇ ਨੇ ਉਹ 3.8% ਹੋਰ ਘੱਟ ਗਏ ਨੇ ਕਿਉਂਕਿ ਬਹੁਤ ਸਾਰੀਆਂ ਏਅਰਲਾਈਨਾਂ ਨੇ ਆਪਣੇ ਕਈ ਰੂਟ ਹੀ ਜਿਹੜੇ ਨੇ ਬੰਦ ਕਰ ਦਿੱਤੇ ਨੇ ਫਲਾਈਟਾਂ ਕਈ ਰੋਕ ਦਿੱਤੀਆਂ ਨੇ ਕੈਨੇਡੀਅਨ ਜਿਹੜੇ ਨੇ USA ਨੂੰ ਹੌਲੀ ਹੌਲੀ ਜਾਣਾ ਸ਼ੁਰੂ ਹੋਏ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਜਿਹੜੇ ਨੇ ਇਹ ਬਿਲਕੁਲ ਸੰਕੋਚ ਕੇ ਉਹਨਾਂ ਨੇ ਐਂਟਰ ਕੀਤਾ ਟ੍ਰੇਡ ਵਾਰ ਕੈਨੇਡਾ ਦੇ ਅਗੇਂਸਟ ਚੱਲੀ ਅਤੇ ਕੈਨੇਡੀਅਨਾਂ ਦੀ ਪੂਰੀ ਦੁਨੀਆ ਵਾਂਗ ਜਿਹੜਾ ਜੋ ਜਦੋਂ ਐਂਟਰ ਕਰਦੇ ਸੀ USA ਦੇ ਵਿੱਚ ਉਹਨਾਂ 'ਤੇ ਜੋ ਸਖਤੀ ਕੀਤੀ ਗਈ ਉਸ ਕਰਕੇ ਬਹੁਤ ਸਾਰੇ ਲੋਕ ਜਾਣ ਨੂੰ ਕੋਈ ਵਧੀਆ ਨਹੀਂ ਸੀ ਸਮਝ ਰਹੇ ਟਰੰਪ ਜਨਵਰੀ 2025 ਵਿੱਚ ਬਣੇ ਅਤੇ ਉਸ ਤੋਂ ਬਾਅਦ ਜਿਹੜੇ ਸੀ ਸਥਿਤੀ ਇਹ ਬਣੀ ਲੇਕਿਨ ਪਹਿਲੀ ਜਿਹੜੀ ਇਸ ਵਿੱਚ ਜੋ ਵਾਧਾ ਹੁਣ ਥੋੜ੍ਹਾ ਥੋੜ੍ਹਾ ਦਰਜ ਹੋਣ ਲੱਗਾ ਉਹ ਅਪ੍ਰੈਲ ਦੇ ਵਿੱਚ ਹੋਇਆ ਕਿਉਂਕਿ ਜੇ 2024 ਨਾਲ ਮੇਲ ਕੀਤਾ ਜਾਵੇ ਤਾਂ ਅਜੇ ਵੀ ਘੱਟ ਹੋਵੇਗਾ ਲੇਕਿਨ ਕਿਉਂਕਿ ਪਿਛਲੇ ਸਾਲ ਵਾਲੇ ਅੰਕੜੇ ਉਹ ਲੋ ਸੀ ਕਾਫੀ ਬਹੁਤ ਲੋ ਸੀ ਅਤੇ ਉਹਨਾਂ ਨਾਲ ਇਸ ਸਾਲ ਦੇ ਥੋੜ੍ਹੇ ਜਿਹੇ ਬੈਟਰ ਹੋ ਰਹੇ ਨੇ ਲੇਕਿਨ ਕੈਨੇਡਾ ਵਾਲੇ ਹੋਰਨਾਂ ਮੁਲਕਾਂ ਵਿੱਚ ਜ਼ਿਆਦਾ ਜਾ ਰਹੇ ਨੇ ਉਹ ਅੰਕੜੇ ਕਾਫੀ ਵਧੇ ਨੇ ਅਤੇ ਕੈਨੇਡਾ ਨੂੰ ਹੋਰਨਾਂ ਮੁਲਕਾਂ ਦੇ ਲੋਕ ਵੀ ਜਿਹੜੇ ਨੇ ਟਰੈਵਲ ਟੂ ਕੈਨੇਡਾ ਜਿਹੜੀ ਆ ਉਹ 5.1% ਪਿਛਲੇ ਸਾਲ ਨਾਲੋਂ ਵੱਧ ਹੈ ਅਤੇ ਓਵਰਸੀਜ਼ ਰੈਜੀਡੈਂਟਸ ਜਿਹੜੇ ਸੀ ਕੈਨੇਡਾ ਬਾਈ ਏਅਰ ਜਿਹੜੇ ਆਏ ਸੀ ਉਹ ਈਅਰ ਓਵਰ ਈਅਰ ਇਨਕਰੀਜ਼ ਜਿਹੜੀ ਸੀਗੀ ਉਹ ਵਧੇ ਨੇ ਬਾਈ ਏਅਰ ਇਹਦਾ ਮਤਲਬ ਉਹ USA ਨਾਲੋਂ ਹੋਰ ਡੈਸਟੀਨੇਸ਼ਨ ਤੋਂ ਵੱਧ ਆਏ ਨੇ ਅਤੇ ਇਹ ਵੀ ਕਿ ਟੋਰੰਟੋ ਅਤੇ ਵੈਨਕੂਵਰ ਦੇ ਵਿੱਚ 13 ਫੀਫਾ ਵਰਲਡ ਕੱਪ ਮੈਚ ਹੋਏ ਜੂਨ 11 ਤੋਂ ਜੁਲਾਈ 2 ਤੱਕ ਜਿਸ ਦੇ ਨਾਲ ਟਰੈਵਲ ਜਿਹੜਾ ਹੈ ਕੈਨੇਡਾ ਦੇ ਵਿੱਚ ਵਧਿਆ ਸੋ ਇਹਦੇ ਵਿੱਚ ਕਈ ਜਿਹੜੇ ਗੇਮਸ ਦੇ ਦੌਰਾਨ ਜਿਹੜੀ ਸੀ ਇਹ ਅਪਟਿਕ ਦੇਖੀ ਗਈ ਸੀ

ਖੈਰ ਅੰਕੜਿਆਂ ਦੀ ਖੇਡ ਵਿੱਚ ਇੱਕ ਵਾਰ ਫੇਰ ਸਟੈਟ ਸਕੈਨ ਦੀ ਇੱਕ ਹੋਰ ਖਬਰ ਆਪ ਜੀ ਨਾਲ ਸਾਂਝੀ ਕਰਦੇ ਹਾਂ। ਸਟੈਟ ਸਕੈਨ ਜੋ ਕਿ ਅਦਾਰਾ ਸਰਕਾਰੀ ਲੇਕਿਨ ਆਜ਼ਾਦਾਨਾ ਤੌਰ ਤੇ ਸਰਕਾਰ ਦੇ ਕਿਸੇ ਦਬਾਅ ਤੋਂ ਬਿਨਾਂ ਉਹ ਰਿਪੋਰਟਾਂ ਤਿਆਰ ਕਰਦੇ ਨੇ, ਲੇਕਿਨ ਸਟੈਟ ਸਕੈਨ ਦੇ ਬਾਰੇ ਵੀ ਜਿਹੜਾ ਹੈ ਉਹ ਇੱਕ ਸਰਵੇ ਕੀਤਾ ਗਿਆ ਤੇ 20% ਕਹਿੰਦੇ ਕੈਨੇਡੀਅਨ ਇਹ ਮੰਨਦੇ ਨੇ ਕਿ ਪਰਸਨਲ ਅੰਕੜੇ ਜਿਹੜੇ ਨੇ ਉਹਨਾਂ ਦੇ ਡਾਟਾ ਹੈ ਉਹਨਾਂ ਦਾ ਪਰਸਨਲ ਉਹ ਫੈਡਰਲ ਏਜੰਸੀ ਜਿਹੜੀ ਹੈ ਇਹ ਪ੍ਰੋਟੈਕਟ ਨਹੀਂ ਕਰ ਸਕਦੀ, ਟਰੱਸਟ ਨਹੀਂ ਅਸੀਂ ਕਰਦੇ। ਤੇ 25% ਕਹਿੰਦੇ ਨੇ ਕਿ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਇਹ ਏਜੰਸੀ ਪੋਲੀਟੀਕਲ ਇਨਫਲੂਐਂਸ ਭਾਵ ਰਾਜਨੀਤਿਕ ਪ੍ਰਭਾਵ ਤੋਂ ਬਿਨਾਂ ਕੰਮ ਕਰ ਰਹੀ ਹੈ, ਨਹੀਂ ਕਰਦੀ। ਤੇ 25% ਕਹਿੰਦੇ ਨੇ ਕਿ ਅਸੀਂ ਨਹੀਂ ਵਿਸ਼ਵਾਸ ਕਰਦੇ ਕਿ ਸਰਕਾਰ ਦੇ ਪ੍ਰਭਾਵ ਤੋਂ ਬਿਨਾਂ ਏਜੰਸੀ ਕੰਮ ਕਰ ਰਹੀ ਸਟੈਟ ਸਕੈਨ। ਹੋਰ ਜਿਹੜੀਆਂ ਲੱਭਤਾਂ ਨੇ ਉਹਨਾਂ ਵਿੱਚ 62% ਕੈਨੇਡੀਅਨ ਕਹਿੰਦੇ ਨੇ ਕਿ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਰਿਲਾਇਬਲ ਹੁੰਦੇ ਨੇ, ਤੇ 12% ਕਹਿੰਦੇ ਨੇ ਕਿ ਏਜੰਸੀ ਦੀ ਅਬਿਲਿਟੀ ਨਹੀਂ ਹੈ ਕਿ ਜਦੋਂ ਇਕਾਨਮੀ ਸੁਸਾਇਟੀ ਤੇ ਇਨਵਾਇਰਮੈਂਟ ਤੇ ਕੋਈ ਸਹੀ ਅੰਕੜੇ ਇਕੱਠੇ ਹੋਣ ਕਰਨੇ ਤੇ ਕਰ ਸਕਦੇ ਨੇ। ਮੋਰ ਦੈਨ 1 in 5 23% ਜਿਹੜੇ ਸੀ ਉਹ ਇਸੇ ਤਰ੍ਹਾਂ ਅਨਸ਼ੋਰ ਸੀ ਹੋਰ ਕਈ ਗੱਲਾਂ ਤੇ। ਸਟੈਟਿਸਟਿਕਸ ਕੈਨੇਡਾ ਨੂੰ ਆਪਣਾ ਇਮੇਜ ਸੁਧਾਰਨ ਲਈ ਕੁਛ ਕੰਮ ਕਰਨਾ ਪਏਗਾ ਰੈਪੂਟੇਸ਼ਨ ਬਿਹਤਰ ਬਣਾਉਣ ਲਈ, ਕਿਉਂਕਿ ਸਾਰੇ ਸਰਕਾਰ ਡਿਪਾਰਟਮੈਂਟਸ ਜਿਹੜੇ ਨੇ ਉਹ ਖਰਚੇ ਘਟਾਉਣ ਲਈ ਸਟਾਫ ਘਟਾਉਣ ਲਈ ਲੱਗੇ ਹੋਏ ਨੇ, ਤੇ ਸਟੈਟਿਸਟਿਕਸ ਕੈਨੇਡਾ ਵੀ ਇਹਨਾਂ ਤੋਂ ਵਾਂਝਿਆ ਨਹੀਂ ਹੈ। ਜੇ ਉਹਨਾਂ ਵੱਲੋਂ ਇਸ ਤਰ੍ਹਾਂ ਕਟੌਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਉਹ ਕਿਵੇਂ ਆਪਣੇ ਆਪ ਨੂੰ ਇੰਪਰੂਵ ਕਰਨਗੇ, ਇਹ ਵੱਡਾ ਸਵਾਲ ਹੈ। ਸਟੈਟਿਸਟਿਕਸ ਕੈਨੇਡਾ ਜਿਨ੍ਹਾਂ ਦਾ ਬਜਟ 950 million ਦਾ ਹੈ ਇਸ ਸਾਲ, ਉਹਨਾਂ ਨੂੰ ਅਗਲੇ 4 ਸਾਲਾਂ ਦੇ ਵਿੱਚ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇਹ ਕੋਸ਼ਿਸ਼ ਕੀਤੀ ਹੈ ਕਿ 340 million ਕਿਸੇ ਤਰੀਕੇ ਬਚਾਉਣਾ ਹੈ। ਖਰਚੇ ਜ਼ਿਆਦਾ ਹੋ ਗਏ ਨੇ ਅਤੇ ਜੇ ਉਹ ਖਰਚੇ ਘਟਾਉਣ ਬੈਠ ਜਾਂਦੇ ਨੇ ਇਹਦਾ ਮਤਲਬ ਇਹ ਹੋਇਆ ਕਿ ਉਹ ਖਾਸ ਤੌਰ 'ਤੇ ਉਹਨਾਂ ਦੇ ਇੰਪਲੋਈਜ਼ ਛੁੱਟੀ 'ਤੇ ਜਾਣਗੇ, ਕੱਢੇ ਜਾਣਗੇ, ਅਤੇ ਜੇ ਉਹ ਜਾਂਦੇ ਨੇ ਫਿਰ ਕੰਮ ਪ੍ਰੋਪਰ ਕਿਵੇਂ ਹੋਵੇਗਾ, ਇਹ ਬਹੁਤ ਵੱਡੇ ਸਵਾਲ ਨੇ। ਸੋ ਇਹ ਜੋ ਅੰਕੜੇ ਨੇ ਜੀ, ਅੰਕੜਾ ਵਿਭਾਗ ਦਾ ਸਰਵੇਖਣ ਜਿਹੜਾ ਕੀਤਾ ਗਿਆ ਉਹਦੀ ਰਿਪੋਰਟ ਆਪ ਜੀ ਨਾਲ ਸਾਂਝੀ ਕੀਤੀ ਹੈ। ਗੱਲ ਅਮਰੀਕਾ ਕੈਨੇਡਾ ਦੀ ਕਰ ਰਹੇ ਸਾਂ ਤੇ ਇਹਦੇ ਵਿੱਚ ਜਦੋਂ ਤੋਂ ਇਹ ਟ੍ਰੇਡ ਵਾਰ, ਖੈਰ ਵਾਰ ਤਾਂ ਕਾਹਦੀ ਹੈ, ਕੈਨੇਡਾ ਵਾਲੇ ਤੇ ਡਿਫੈਂਸਿਵ ਮੋਡ ਤੇ ਰਹੇ ਨੇ ਜ਼ਿਆਦਾ ਕਰਕੇ। ਓਨਟੇਰੀਓ ਵੱਲੋਂ US ਬੂਜ਼ ਨੂੰ ਘੱਟ ਜਿਹੜਾ ਸੀ ਉਹ ਅਹਿਮੀਅਤ ਦਿੱਤੀ ਗਈ, ਕਿਹਾ ਗਿਆ ਕਿ ਇਹਨੂੰ ਸ਼ੈਲਫਾਂ ਤੋਂ ਚੁੱਕ ਲਓ, ਭਾਵ USA ਦੀ ਸ਼ਰਾਬ ਜਿਹੜੀ ਹੈ ਚਾਹੇ ਉਹ ਹਾਰਡ ਲਿਕਰ ਹੋਵੇ, ਵਾਈਨ ਹੋਵੇ ਜਾਂ ਕੁਛ ਹੋਵੇ, ਮੇਡ ਇਨ USA ਸੀ ਜਿਹੜੀ ਉਹਨਾਂ ਨੂੰ ਉਹ ਸ਼ੈਲਫਾਂ ਤੋਂ ਹਟਾਇਆ ਗਿਆ। ਸਰਕਾਰਾਂ ਨੇ ਖਰੀਦ ਕੇ ਰੱਖੀ ਹੋਈ ਸੀ ਉਹ LCBO, ਖਾਸ ਤੌਰ 'ਤੇ ਓਨਟੇਰੀਓ ਦੇ ਜਿਹੜੇ ਨੇ, ਅਤੇ ਅਲਬਰਟਾ ਵਾਲਿਆਂ ਨੇ ਵੀ ਪਹਿਲਾਂ ਕੰਮ ਕੀਤਾ ਲੇਕਿਨ ਫਿਰ ਬਾਅਦ ਵਿੱਚ ਪਿੱਛੇ ਪੈਰ ਖਿੱਚ ਲਿਆ। ਲੇਕਿਨ ਹਾਲ ਦੀ ਘੜੀ ਓਨਟੇਰੀਓ ਅਤੇ ਕਿਊਬਿਕ ਵਾਲੇ ਅਜੇ ਵੀ ਅੜੇ ਹੋਏ ਨੇ ਅਤੇ ਉਹ ਇਹ ਜਿਹੜੀ ਸ਼ਰਾਬ ਹੈ ਜੀ ਅਮਰੀਕਨ ਉਹਨੂੰ ਸ਼ੈਲਫਾਂ 'ਤੇ ਨਹੀਂ ਰੱਖ ਰਿਹਾ। ਲੇਕਿਨ ਓਨਟੇਰੀਓ ਦੇ ਵਿੱਚ ਜੋ US ਐਲਕੋਹਲ ਹੈ ਉਹ ਕਈ ਮਿਲੀਅਨਸ ਦੀ ਸਰਕਾਰ ਨੇ ਚੁੱਕੀ ਹੋਈ ਹੈ ਉਹਨੂੰ ਸਟੋਰ ਕਰਨ ਲਈ ਅਤੇ ਸਾਂਭਣ ਲਈ ਕਾਫੀ ਖਰਚਾ ਹੋ ਰਿਹਾ ਅਤੇ ਹੁਣ ਤੱਕ $8 million ਇਸ ਕੰਮ 'ਤੇ ਇਕੱਲੇ ਓਨਟੇਰੀਓ ਦੇ ਖਰਚ ਹੋ ਚੁੱਕੇ ਨੇ। ਦ ਲਿਕੁਅਰ ਕੰਟਰੋਲ ਬੋਰਡ ਆਫ ਓਨਟੇਰੀਓ LCBO ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਆਡਿਟ ਅਸੀਂ 2 ਮਹੀਨੇ ਪਹਿਲਾਂ ਕੀਤਾ, 1.5 ਮਹੀਨਾ, ਉਹ ਕਿਹਾ ਗਿਆ ਕਿ US ਪ੍ਰੋਡਕਟ ਜਿੰਨੇ ਅਸੀਂ ਸਟੋਰੇਜ ਕੀਤੇ ਹੋਏ ਨੇ ਇਹਨਾਂ ਵਿੱਚੋਂ 97% ਚੰਗੀ ਕੰਡੀਸ਼ਨ 'ਚ ਨੇ ਅਤੇ ਨੋਰਮਲ ਸ਼ੈਲਫ ਲਾਈਫ 'ਤੇ ਹੈਗੇ ਨੇ ਅਤੇ ਲੇਕਿਨ ਕੁਛ ਅਸੀਂ ਸੁੱਟ ਵੀ ਦਿੱਤੀ ਹੈ, ਖਰਾਬ ਹੋ ਗਈ ਹੈ ਬੈਂਡ ਬੂਜ਼ ਦੇ 'ਚ, ਉਹਦੀ ਕੀਮਤ 2.5 million ਤੋਂ ਉੱਪਰ ਦੀ ਦੱਸੀ ਜਾ ਰਹੀ ਹੈ। ਇਹ US ਅਲਕੋਹਲ ਦੇ ਵਿੱਚ ਸਪਿਰਿਟਸ, ਵਾਈਨ, ਸਾਈਡਰ, ਬੀਅਰ, ਰੈਡੀ ਟੂ ਡਰਿੰਕ ਕੂਲਰ, ਕੋਕਟੇਲ ਅਤੇ ਕਈ ਨੋਨ ਅਲਕੋਹਲਿਕ ਬੈਵਰੇਜਸ ਹੈਗੇ ਨੇ ਜਿਨ੍ਹਾਂ ਨੂੰ LCBO ਜਿਹੜੇ ਓਨਟੇਰੀਓ ਦੇ ਸ਼ਰਾਬ ਦੀ ਸ਼ਾਪਸ ਨੇ ਜੀ ਉਹਨਾਂ ਤੋਂ March 2025 ਵਿੱਚ ਚੁੱਕ ਲਿਆ ਗਿਆ ਸੀ। ਲੇਕਿਨ ਇਸ ਬੈਨ ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ USA ਦੀ ਅਲਕੋਹਲ ਜਿਹੜੀ ਹੈ ਓਨਟੇਰੀਓ ਵਿੱਚ ਉਹਦੀ ਵਿਕਰੀ ਜਿਹੜੀ ਹੁੰਦੀ ਸੀ $965 million ਦੀ ਹੁੰਦੀ ਸੀ

ਲੇਕਿਨ ਇਹ ਵੀ ਸੀ ਕਿ ਯੂਐਸ ਟ੍ਰੇਡ ਰਿਪ੍ਰੈਜ਼ੈਂਟੇਟਿਵ ਨੇ ਇੱਕ ਇਨਵੈਸਟੀਗੇਸ਼ਨ ਵੀ ਜਿਹੜੀ ਸੀ ਉਹਨਾਂ ਨੂੰ ਕਰਨੀ ਪਈ ਹੈ, ਕਿਉਂਕਿ ਉਹ ਸੋਚ ਰਿਹਾ ਸੀ ਕਿ ਕੈਨੇਡੀਅਨ ਜਿਹੜੇ ਸੀ ਉਹ ਕਿਉਂ ਨਹੀਂ ਖਰੀਦ ਰਿਹਾ ਅਤੇ ਸਾਨੂੰ ਇਸ ਚੀਜ਼ ਵੱਲ ਦੇਖਣ ਦੀ ਲੋੜ ਹੈ। ਸੋ ਇਹ ਸ਼ਰਾਬ ਸਾਂਭਣ ਲਈ ਕਾਫੀ ਜ਼ਿਆਦਾ ਖਰਚਾ ਹੋ ਰਿਹਾ, ਓਨਟੇਰੀਓ ਵਾਲਿਆਂ ਨੇ ਦੱਸਿਆ, ਅਤੇ ਉਹ ਕਹਿੰਦੇ ਕਿ ਅਸੀਂ ਸ਼ੈਲਫਾਂ 'ਤੇ ਰੱਖਣ ਦਾ ਸਾਡਾ ਕੋਈ ਮੂਡ ਨਹੀਂ ਹੈ ਨੇੜੇ ਭਵਿੱਖ ਵਿੱਚ। ਸੋ ਇਸੇ ਤਰ੍ਹਾਂ ਇਹ ਰਹੇਗੀ ਜੀ। ਅਲਬਰਟਾ ਸਰਕਾਰ ਨੇ ਆਨਲਾਈਨ ਗੈਂਬਲਿੰਗ ਮਾਰਕੀਟ ਜਿਹੜੀ ਓਪਨ ਕੀਤੀ ਹੈ, ਅਤੇ ਇਸ ਤੋਂ ਪਹਿਲਾਂ ਓਨਟੇਰੀਓ ਨੇ ਕੀਤੀ ਸੀ, ਉਹਨਾਂ ਨਾਲੋਂ ਥੋੜ੍ਹਾ ਜਿਹਾ ਫਰਕ ਹੋਵੇਗਾ। ਸਰਵਿਸ ਅਲਬਰਟਾ ਮਿਨਿਸਟਰ ਡੇਲ ਨੈਲੀ ਨੇ ਦੱਸਿਆ ਕਿ 22 ਓਪਰੇਟਰ ਜਿਹੜੇ ਨੇ ਉਹਨਾਂ ਨੂੰ ਅਲਾਓ ਕੀਤਾ ਗਿਆ ਹੈ ਕਿ ਉਹ ਬੈਟਸ ਜਿਹੜੀਆਂ ਨੇ, ਜਿਵੇਂ ਸ਼ਰਤ ਲੱਗਦੀ ਹੈ ਸਪੋਰਟਸ 'ਤੇ ਜੂਏ ਵਾਲੀ ਕਿਸਮ ਦੀ, ਪ੍ਰੋਵਿੰਸ ਦੇ ਵਿੱਚ ਓਪਰੇਟ ਕਰ ਸਕਦੇ ਨੇ, ਅਤੇ ਆਉਣ ਵਾਲੇ 3 ਕੁ ਮਹੀਨਿਆਂ ਦੇ ਵਿੱਚ ਹੋਰ ਵੀ ਇਹਦੇ ਵਿੱਚ ਪ੍ਰਾਈਵੇਟ ਪਲੇਅਰ ਆ ਰਹੇ ਨੇ। ਹੁਣ ਓਪਰੇਟਰ ਨੂੰ ਕੀ ਮਿਲੇਗਾ? ਓਪਰੇਟਰ ਨੂੰ ਜਿਹੜਾ ਹੈ ਗੈਂਬਲਿੰਗ ਰੈਵੀਨਿਊ ਦਾ 80% ਮਿਲੇਗਾ, ਅਤੇ 20% ਜਿਹੜਾ ਹੈ ਇਸ ਵਿੱਚੋਂ ਸਰਕਾਰ ਨੂੰ ਮਿਲੇਗਾ। ਮਿਨਿਸਟਰ ਨੇ ਐਸਟੀਮੇਟ ਕੀਤਾ ਕਿ ਸਰਕਾਰ ਨੂੰ $76 ਮਿਲੀਅਨ ਪਹਿਲੇ ਸਾਲ ਦੇ ਵਿੱਚ ਇਸ ਨਵੇਂ ਕਾਨੂੰਨ ਦੇ ਮੁਤਾਬਕ ਹੋਵੇਗਾ, ਪਰ ਉਹ ਕਹਿੰਦੇ ਨੇ ਕਿ ਅਸੀਂ ਇਹ ਪੈਸੇ ਕਰਕੇ ਨਹੀਂ ਕਰ ਰਹੇ। ਓਨਟੇਰੀਓ, ਜਿਨ੍ਹਾਂ ਨੇ 2022 ਦੇ ਵਿੱਚ 4 ਸਾਲ ਪਹਿਲਾਂ ਇਹ ਕੰਮ ਕਰ ਦਿੱਤਾ ਸੀ ਜੋ ਅਲਬਰਟਾ ਹੁਣ ਕਰ ਰਿਹਾ, ਉਹ ਕਹਿੰਦੇ ਨੇ ਕਿ ਅਸੀਂ ਕੁਛ ਦੇਖਿਆ ਉਹਨਾਂ ਵੱਲ ਨਹੀਂ, ਪਰ ਅਸੀਂ ਆਪਣੇ ਹਿਸਾਬ ਨਾਲ ਇਹ ਨੀਤੀ ਬਣਾਈ ਹੈ। ਰੈਵੀਨਿਊ ਸਪਲਿਟ ਓਪਰੇਟਰ ਦੇ ਵਿੱਚ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਦਰਮਿਆਨ ਇਹ ਓਨਟੇਰੀਓ ਵਾਂਗ ਹੀ ਹੋਵੇਗਾ। ਅਲਬਰਟਾ ਗੇਮਿੰਗ ਲੀਕੁਅਰ ਐਂਡ ਕੈਨਬੀਸ AGLC ਅਤੇ ਰੈਗੂਲੇਟਰ ਵਜੋਂ ਸਰਵ ਕਰੇਗਾ, ਜਦਕਿ ਅਲਬਰਟਾ ਦਾ ਆਈ ਗੇਮਿੰਗ ਕਾਰਪੋਰੇਸ਼ਨ AIGC ਜਿਹੜਾ ਹੈ ਆਈ ਗੇਮਿੰਗ ਮਾਰਕੀਟ ਨੂੰ ਦੇਖੇਗਾ, ਧਿਆਨ ਰੱਖੇਗਾ ਕਿ ਕੀ ਸਭ ਕੁਛ ਠੀਕ ਚੱਲ ਰਿਹਾ। ਸੋ ਕੁਛ ਚੀਜ਼ਾਂ ਹੈਗੀਆਂ ਨੇ, ਕਹਿੰਦੇ ਨੇ ਕੁਛ ਚੀਜ਼ਾਂ ਐਡ ਜਿਹੜੀ ਕਰਨੀ ਹੈ ਉਹਦੇ ਰੂਲਸ ਜਿਹੜੇ ਨੇ ਚੇਂਜ ਕਰਨੇ ਨੇ। ਸੋ ਓਪਨ ਗੈਂਬਲਿੰਗ ਮਾਰਕੀਟ ਜਿਹੜੀ ਹੈ ਜੀ ਉਹ ਅਲਬਰਟਾ ਦੇ ਵਿੱਚ ਲਾਂਚ ਹੋਵੇਗੀ ਜਲਦੀ। ਕੈਲਗਰੀ ਸਟੈਂਪੇਡ ਮੇਲਾ ਖਤਮ ਹੋ ਚੁੱਕਾ ਹੈ, ਅਤੇ 2026 ਦਾ ਰਿਜ਼ਲਟ ਜਿਹੜੇ ਨੇ ਕਿ ਕਿੰਨੇ ਲੋਕ ਉੱਥੇ ਗਏ, ਕਿੰਨਿਆਂ ਨੇ ਅਟੈਂਡ ਕੀਤਾ, ਉਹ ਵੀ ਆ ਗਏ ਨੇ। ਕੈਲਗਰੀ ਸਟੈਂਪੇਡ ਇਹਦੇ ਫਾਈਨਲ ਰਿਜ਼ਲਟ ਅਟੈਂਡੈਂਸ 'ਤੇ ਸੋਮਵਾਰ ਨੂੰ ਆਏ, ਅਤੇ ਦੱਸਿਆ ਗਿਆ ਕਿ ਤਕਰੀਬਨ 14,11,954 ਗੈਸਟ ਜਿਹੜੇ ਨੇ ਸੀ ਉਹਨਾਂ ਨੇ ਇਸ 10 ਦਿਨਾਂ ਪੀਰੀਅਡ ਵਿੱਚ ਈਵੈਂਟ ਨੂੰ ਅਟੈਂਡ ਕੀਤਾ, 1.4 ਮਿਲੀਅਨ। ਅਫੀਸ਼ੀਅਲਸ ਨੇ ਇਹ ਕਿਹਾ ਸੀ ਕਿ ਐਤਵਾਰ ਨੂੰ ਜਿਹੜੇ ਅੰਕੜੇ ਆਏ ਉਹ 1,22,559 ਸੀ, ਅਤੇ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਜੋੜ ਕੇ ਜੋ ਹਿਸਾਬ ਕਿਤਾਬ ਲਾਇਆ 1.4 ਮਿਲੀਅਨ ਦਾ ਬਣਦਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਪਹੁੰਚੇ, ਜੋ ਉਹਨਾਂ ਨੇ ਵੀਕਐਂਡ ਫੈਸਟੀਵਲ 'ਤੇ ਬਿਤਾਇਆ, ਅਤੇ ਹੋਰ ਸਾਰੇ ਓਪੋਜੀਸ਼ਨ ਦੇ ਲੀਡਰ ਵੀ ਅਤੇ ਬਹੁਤ ਸਾਰੇ ਲੋਕ ਇੱਥੇ ਪਹੁੰਚੇ। ਸੋ ਕੈਨੇਡਾ ਦੀ ਇਹ ਇੱਕ ਵੱਡੀ ਇਵੈਂਟ ਜਿਹੜੀ ਹੈ, ਇਸ 'ਤੇ ਸਾਰੇ ਹਰ ਸਾਲ ਹੀ ਪਹੁੰਚਦੇ ਨੇ। ਸਟੈਂਪੇਡ ਲੈ ਕੇ ਜਿਹੜੇ ਸੀ ਇਹ ਵੀ ਦੱਸਿਆ ਗਿਆ ਕਿ ਕੁਛ 70% ਦੇ ਅਟੈਂਡੀਸ ਜਿਹੜੇ ਸੀਗੇ ਜੀ ਉਹ ਮਿਡ ਵੀਕ 'ਚੋਂ ਕੈਲਗਰੀ ਏਰੀਆ ਦੇ ਸੀ, ਅਤੇ 30% ਜਿਹੜੇ ਸੀ ਉਹ ਬਾਹਰੋਂ ਆਏ ਸੀ। ਸੋ 11% ਜਿਹੜੇ ਸੀ ਉਹ ਅਲਬਰਟਾ ਵਿੱਚ ਹੋਰ ਥਾਵਾਂ ਤੋਂ ਆਏ ਸੀ, ਅਤੇ 12% ਪੂਰੇ ਕੈਨੇਡਾ ਦੇ ਵਿੱਚੋਂ ਆਏ ਸੀ, ਅਤੇ 7% ਲੋਕ ਕੈਨੇਡਾ ਤੋਂ ਬਾਹਰੋਂ ਆਏ ਸੀ, ਜਿਨ੍ਹਾਂ ਵਿੱਚੋਂ 2% US ਤੋਂ ਸਨ, ਅਤੇ 5% ਜਿਹੜੇ ਹੋਰਨਾਂ ਮੁਲਕਾਂ ਤੋਂ ਆਏ ਸੀ। ਸੋ ਕਾਫੀ ਵੱਡੀ ਰਿਪ੍ਰੈਜੈਂਟੇਸ਼ਨ ਹੁੰਦੀ ਹੈ, ਅਤੇ ਸਰਵੇ ਵੀ ਕੀਤਾ ਗਿਆ ਵਿਜ਼ਟਰਾਂ ਨੂੰ ਲੈ ਕੇ, ਅਤੇ ਇਸ ਈਵੈਂਟ ਦੇ ਕਾਮਯਾਬ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਗਿਆ। ਹੋਰਨਾਂ ਖਬਰਾਂ ਦੇ ਵਿੱਚ ਕੈਲਗਰੀ ਪੁਲਿਸ ਨੇ ਇੱਕ ਲੈਂਡਲੋਰਡ ਮਕਾਨ ਮਾਲਕ ਨੂੰ ਚਾਰਜ ਕੀਤਾ ਹੈ ਜੀ, ਕਿਉਂਕਿ ਉਸਨੇ ਰੈਂਟਲ ਪ੍ਰਾਪਰਟੀਆਂ ਦੇ ਵਿੱਚ ਹਿਡਨ ਕੈਮਰੇ ਲਾਏ ਹੋਏ ਸੀ। ਇੱਕ ਕਿਰਾਏਦਾਰ ਨੇ ਇੱਕ ਆਪਣੇ ਬੈੱਡਰੂਮ ਦੇ ਵਿੱਚ ਇਹ ਕੈਮਰਾ ਪਹਿਲਾਂ ਦੇਖਿਆ 8 ਜੂਨ ਨੂੰ, ਅਤੇ ਬਾਕੀ ਫਿਰ ਕਹਿੰਦੇ ਕਿ ਸਾਨੂੰ ਵੀ ਕੈਮਰੇ ਮਿਲੇ ਨੇ ਆਪਣੇ ਬੈੱਡਰੂਮ ਦੇ ਵਿੱਚ। ਇਹ ਸਾਊਥ ਵੈਸਟ ਦੀ ਘਟਨਾ ਹੈ। ਪੁਲਿਸ ਨੇ ਫਿਰ ਸਰਚ ਵਾਰੰਟ ਜਿਹੜੇ ਸੀ ਜਾਰੀ ਕੀਤੇ ਅਤੇ ਐਗਜੀਕਿਊਟ ਕੀਤੇ। ਪੁਲਿਸ ਨੇ ਕਿਹਾ ਕਿ ਕਈ ਇਲੈਕਟ੍ਰੋਨਿਕ ਸਟੋਰੇਜ ਡਿਵਾਈਸਿਸ ਜਿਹੜੀਆਂ ਸੀਜ਼ ਕੀਤੀਆਂ ਗਈਆਂ। ਸੋ 41 ਸਾਲਾਂ ਦਾ ਇਹ ਬੰਦਾ ਜਿਹੜਾ ਫਰਾਈਡੇ ਨੂੰ ਫੜਿਆ ਗਿਆ, ਅਤੇ

0: ਉਹਦਾ ਨਾਮ ਨਹੀਂ ਹੈ ਲੇਕਿਨ ਕੈਲਗਰੀ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਬੰਦਾ ਵੈਨਕੂਵਰ ਅਤੇ ਟੋਰਾਂਟੋ ਵਿੱਚ ਰੈਂਟਲ ਪ੍ਰੋਪਰਟੀਆਂ ਆਪਰੇਟ ਕਰਦਾ ਹੋ ਸਕਦਾ ਹੈ ਅਤੇ ਇਹ ਕੋਰੀਅਨ ਔਰਤਾਂ ਨੂੰ ਜ਼ਿਆਦਾ ਕਰਕੇ ਟਾਰਗੇਟ ਕਰਦਾ ਸੀ ਇਹਨੂੰ 7 ਅਗਸਤ ਨੂੰ ਪੇਸ਼ ਕੀਤਾ ਜਾਵੇਗਾ ਜੀ ਅਲਬਰਟਾ ਸਰਕਾਰ ਅਤੇ ਓਟਵਾ ਸਰਕਾਰ ਫੈਡਰਲ ਸਰਕਾਰ ਨੇ 5 ਵੱਡੇ ਆਇਲ ਸੈਂਡ ਪ੍ਰੋਡਿਊਸਰ ਨਾਲ ਲੈ ਕੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ 'ਤੇ ਸਾਈਨ ਕੀਤੇ ਨੇ ਜਿਸ ਵਿੱਚ ਮਲਟੀ ਬਿਲੀਅਨ ਡਾਲਰ ਪਾਥਵੇ ਜਿਹੜਾ ਕਾਰਬਨ ਕੈਪਚਰ ਅਤੇ ਸਟੋਰੇਜ ਪ੍ਰੋਜੈਕਟ ਹੋਵੇਗਾ ਇਹ ਕੰਡੀਸ਼ਨ ਹੈ ਨਵੀਂ ਵੈਸਟ ਕੋਸਟ ਆਇਲ ਸੈਂਡ ਪਾਈਪਲਾਈਨ ਦੀ ਕਿ ਆਹ ਇੱਕ ਤੁਸੀਂ ਬਣਾਉਣਾ ਹੈ ਅਤੇ ਫਿਰ ਪਾਈਪਲਾਈਨ ਬਣ ਸਕੇਗੀ ਇਹ ਪਾਥਵੇ ਐਗਰੀਮੈਂਟ ਜਿਹੜਾ ਮੰਡੇ ਨੂੰ ਅਨਾਊਂਸ ਕੀਤਾ ਗਿਆ ਪਰ ਜੁਲਾਈ 2 ਨੂੰ ਸਾਈਨ ਕੀਤਾ ਗਿਆ ਸੀ ਅਤੇ ਪਾਈਪਲਾਈਨ ਦਾ ਪ੍ਰਪੋਜ਼ਲ ਵੀ ਹੋ ਚੁੱਕਾ ਹੈ ਅਤੇ ਅਲਬਰਟਾ ਸਰਕਾਰ ਇਸ ਮੁੱਦੇ 'ਤੇ ਜਿਵੇਂ ਕੁਛ ਹਾਸਲ ਵੀ ਕਰ ਰਹੀ ਹੈ ਫੈਡਰਲ ਤੋਂ ਅਤੇ ਕੁਛ ਉਹਨਾਂ ਨੂੰ ਵਾਪਸ ਕੁਛ ਚੀਜ਼ਾਂ 'ਤੇ ਸਹਿਮਤੀ ਵੀ ਪ੍ਰਗਟਾ ਰਹੀ ਹੈ ਜੀ ਹੋਰਨਾਂ ਖਬਰਾਂ ਦੇ ਵਿੱਚ ਅਰਜਨਟੀਨਾ ਵਰਸਿਸ ਇੰਗਲੈਂਡ ਅਤੇ ਫਰਾਂਸ ਵਰਸਿਸ ਸਪੇਨ ਇੰਗਲੈਂਡ ਅਤੇ ਅਰਜਨਟੀਨਾ ਦਾ ਜਿਹੜਾ ਮੈਚ ਹੈ ਜੀ ਕਹਿੰਦੇ ਇਹਦੀਆਂ ਟਿਕਟਾਂ ਫਰਾਂਸ ਅਤੇ ਸਪੇਨ ਵਾਲੇ ਮੈਚ ਨਾਲੋਂ ਜ਼ਿਆਦਾ ਮਹਿੰਗੀਆਂ ਵਿਕ ਰਹੀਆਂ ਨੇ ਵਰਲਡ ਕੱਪ ਸੈਮੀਫਾਈਨਲ ਇਹ ਮੈਚ ਹੋ ਰਹੇ ਨੇ ਅਤੇ ਫਰਾਂਸ ਨੰਬਰ 1 ਹੈਗੇ ਨੇ ਫੀਫਾ ਰੈਂਕਿੰਗ ਦੇ ਵਿੱਚ ਅਤੇ ਤੀਸਰੇ ਨੰਬਰ 'ਤੇ ਸਪੇਨ ਹੈ ਜੀ ਉਹਨਾਂ ਦਾ ਮੁਕਾਬਲਾ ਹੈ ਅਤੇ ਯੂਰਪੀਅਨ ਚੈਂਪੀਅਨ ਸਪੇਨ ਨੇ ਅਤੇ ਉਹਨਾਂ ਦਾ ਮੁਕਾਬਲਾ ਜਦਕਿ ਹਾਈਪ ਜਿਹੜੀ ਹੈ ਉਹ ਅਰਜਨਟੀਨਾ ਵਾਲੇ ਮੈਚ ਦੀ ਹੈ ਕਿ ਜੋ ਉਹਨਾਂ ਦਾ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ ਸੋ ਬੜੇ ਇਹ ਖਾਸ ਵਰਲਡ ਕੱਪ ਦੇ ਮੈਚ ਜਿਹੜੇ ਹੋ ਰਹੇ ਨੇ ਅਰਜਨਟੀਨਾ ਵਰਸਿਸ ਇੰਗਲੈਂਡ ਵਾਲੇ ਮੈਚ ਦੀ $2800 ਜਿਹੜੀ ਹੈ ਟਿਕਟ ਹੈ ਉਹ ਤਕਰੀਬਨ ਵਿਕ ਰਹੀ ਹੈ ਅਤੇ ਕਈ ਜਗ੍ਹਾ 'ਤੇ ਇਹ ਜਿਹੜੀ ਹੈ ਦੂਸਰੇ ਮੈਚ ਵਾਸਤੇ ਉਹ $1540 ਦੇ ਆਸ ਪਾਸ ਜਿਹੜੀ ਹੈ ਵਿਕ ਰਹੀ ਹੈ ਜੀ ਸੋ ਰੇਡੀਓ ਸੁਰ ਸੰਗਮ 'ਤੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ 5 ਵਜੇ ਸਵਲੀਨ ਕੌਰ ਜਸਲ ਪ੍ਰੋਗਰਾਮ ਪੇਸ਼ ਕਰਨਗੇ ਹੋਈਆਂ ਭੁਲਾ ਚੁੱਕਾ ਲਿਖੇਵਾ ਜੀ ਸਤਿ ਸ਼੍ਰੀ ਅਕਾਲ
1: The time is 5 p.m. You are listening to Fairchild Radio, CHKF FM 94.7, a multicultural radio station in Calgary.
2: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
3: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
4: Calgary's oldest, biggest and only South Asian radio station. Sabarang Radio 94.7 FM.
5: Monday, Tuesday, Thursday, Friday 7 to 8 PM. Sundays 1 to 5 PM.
4: Visit Sabarang.ca.
1: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ।

0: ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਅੰਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ

0: ਤੀਜੀ ਲੋਕੇਸ਼ਨ 570 6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150 235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835 ਬਾਏ ਬਾਏ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
2: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
2: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
4: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ

0: ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
1: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
2: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
3: ਮੇਰੀ ਕੱਲ ਹੀ ਗੱਲ ਹੋਈ ਹੈ ਰਿਆਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
2: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
4: ਓਹੋ, ਅੱਜ ਫੇਰ ਨੀ ਲੋਡ ਮਿਲਿਆ,
5: ਕੀ ਹੋਇਆ?
4: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
5: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।